ਸੁਹੇ ਸੀਗੀ ਜਗਜੀਤ ਦਲਜੀਤ ਦੀ ਆਵਾਜ਼ ਦੇ ਵਿੱਚ। ਦੋ ਵਾਰੀ ਤੁਹਾਨੂੰ ਵੈਸੇ ਗਾਣਾ ਮੈਂ ਸੁਣਾਤਾ, ਕਿਉਂਕਿ ਪੀਪਾ ਖੜਕੂਗਾ ਤੇ ਫਿਰ ਪੀਪਾ ਖੜਕੇਗਾ ਤੇ ਪੀਪੇ ਦੀਆਂ ਆਵਾਜ਼ਾਂ ਨੇ ਦੂਰ ਦੂਰ ਤੱਕ ਜਾਣੀਆਂ, ਤੇ ਕੱਲ ਨੂੰ ਜਿਹੜਾ ਹੈ ਉਹ ਪੀਪੇ ਤੋਂ ਇਲਾਵਾ ਹੋਰ ਬੜਾ ਕੁਛ ਖੜਕੇਗਾ ਜਿਹੜਾ ਤੁਸੀਂ ਸੁਣੋਗੇ, ਤੇ ਉਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ ਵੀ ਕੱਲ ਕੀ ਕੁਛ ਹੋਏਗਾ। ਤੇ ਤੁਹਾਨੂੰ ਮੈਂ ਦੱਸਦਾ ਵੀ ਜੇ ਤੁਸੀਂ ਇੱਥੇ ਲੱਗ ਜਾ ਕੇ ਕਿਤੇ ਘੁੰਮਦੇ ਹੋ ਤੇ ਅੱਜ ਆਪਾਂ ਮਿਸਟਰ ਐਂਡ ਮਿਸਿਸ ਬੀਅਰ ਹੁਣ ਦੀ ਲੋਕੇਸ਼ਨ ਤੇ ਪਹੁੰਚੇ ਜਿੱਥੋਂ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਹਾਂ। ਉਸ ਟਰੱਕ ਦੇ ਥਰੂ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ

0: ਮੈਸੇਜ ਪਹੁੰਚਾ ਸਕਦੇ ਹਾਂ ਜੇ ਤੁਸੀਂ ਵੀ ਲੱਗ ਜਾ ਕੇ ਘੁੰਮਦੇ ਹੋ ਤੇ ਇੱਥੇ ਆ ਕੇ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਕਿ ਆਪਾਂ ਆਪਣੀ ਗੱਲਬਾਤ ਵੀ ਕਰ ਲਈਏ ਤੇ ਨਾਲ ਦੀ ਨਾਲ ਜਿਹੜਾ ਉਹ
1: ਆਲ ਪਾਰਟੀਜ਼ ਹੈਵ ਡਿਸਕਨੈਕਟਡ ਦ ਲਾਈਨ
0: ਸੋ ਭੰਗੜਾ ਗਿੱਧੇ ਦੀ ਗੱਲਬਾਤ ਚੱਲ ਰਹੀ ਹੈ ਤੇ ਭੰਗੜਾ ਗਿੱਧਾ ਜਿਹੜਾ ਉਹ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਪਲੱਸ ਨਾਲੇ ਕੱਲ ਕੀ ਕੁਛ ਰੌਣਕਾਂ ਲੱਗਣੀਆਂ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੋ ਤੁਹਾਨੂੰ ਦੱਸ ਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ
2: ਆਈ ਥਿੰਕ ਵੀ ਮੈਂ ਹੁਣ ਇਹ ਤੇ ਜਾ ਪਾ ਰਿਹਾ ਤੁਹਾਨੂੰ ਮੇਰੀ ਆਵਾਜ਼ ਥਰੂ ਫੋਨ ਵੀ ਸੁਣ ਪਾ ਰਹੇ ਹੋ ਗਏ ਹਾਂਜੀ ਬਾਊਂਸ ਬੈਕ ਹੋ ਜੇ ਦੈਟਸ ਗੁੱਡ ਕਿ ਵੀ ਹੁਣ ਐਟਲੀਸਟ ਆਪਾਂ ਆਪਣੀ ਆਵਾਜ਼ ਜਿਹੜੀ ਉਹ ਕਰ ਪਾ ਰਹੇ ਹਾਂ ਤੇ ਇਹਦੇ ਨਾਲ ਨਾ ਤੁਹਾਨੂੰ ਦੱਸਦਾ ਵੀ ਮੈਂ ਵੰਸ ਅਗੇਨ ਕਿਉਂਕਿ ਅੱਜ ਸਾਡੀ ਲੋਕੇਸ਼ਨ ਜਿਹੜੀ ਹੈ ਉਹ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਜਿੱਥੇ ਆਪਾਂ ਪਹੁੰਚੇ ਹਾਂ ਤੇ ਉੱਥੋਂ ਆਪਾਂ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਲਾਈਵ ਕਰਦੇ ਪਏ ਹਾਂ ਸੋ ਨਾਲ ਦੀ ਨਾਲ ਹੀ ਆਪਾਂ ਆਪਣੀਆਂ ਗੱਲਾਂ ਬਾਤਾਂ ਵੀ ਕਰਾਂਗੇ ਕੁਇਕਲੀ ਪਹਿਲਾਂ ਥੋੜ੍ਹੀ ਜਿਹੀ ਅੱਛਾ ਮੈਨੂੰ ਲੱਗਦਾ ਬਿਜ਼ੀ ਨੇ ਇਹਨਾਂ ਦੇ ਨਾਲ ਵੀ ਗੱਲ ਕਰਨੀ ਹੈ ਬਟ ਬਿਜ਼ੀ ਦੇ ਨਾਲ ਨਾਲ ਮੇਰੇ ਕੋਲ ਸਾਹਮਣੇ ਬੜਾ ਵਧੀਆ ਸਾਈਨ ਨਜ਼ਰ ਆ ਰਿਹਾ ਜਿੱਥੇ ਐਡ ਚੱਲ ਰਹੀ ਹੈ ਜਿੱਥੇ ਹੋਰ ਐਡ ਚੱਲ ਰਹੀਆਂ ਨੇ ਉੱਥੇ ਇਹ ਵੀ ਐਡ ਚੱਲ ਰਹੀ ਹੈ ਕਿ ਵਿਸਾਖੀ ਮੇਲਾ ਜਿਹੜਾ ਉੱਥੇ ਕੀ ਕੁਛ ਹੋਣ ਜਾ ਰਿਹਾ ਕੱਲ੍ਹ ਨੂੰ ਉਹਦੀ ਜਾਣਕਾਰੀ ਤੁਸੀਂ ਤੇ ਉਹਦੇ ਤੇ ਕਿਰਪਾਨਾਂ ਦੀਆਂ ਗੱਲਾਂ ਚੱਲ ਰਹੀਆਂ ਤੁਹਾਨੂੰ ਆਵਾਜ਼ ਆ ਰਹੀ ਹੋਏਗੀ ਬਟ ਇਹ ਕਿਰਪਾਨਾਂ ਜਿਹੜੀਆਂ ਨੇ ਇਹ ਵਿਆਹ ਸ਼ਾਦੀ ਵਾਲੀਆਂ ਕਿਰਪਾਨਾਂ ਨੇ ਕਿਉਂਕਿ ਦੁਕਾਨ ਵਿਆਹ ਸ਼ਾਦੀ ਦੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣੇ ਵਿਆਹ ਦੇ ਰਿਲੇਟਡ ਕੋਈ ਸਮਾਨ ਖਰੀਦਣਾ ਤੇ ਇਹਨਾਂ ਦੇ ਕੋਲ ਜਾ ਕੇ ਤੇ ਤੁਸੀਂ ਖਰੀਦ ਸਕਦੇ ਹੋ ਤੇ ਆਪਣੇ ਵਿਆਹ ਦੀਆਂ ਤਿਆਰੀਆਂ ਵੀ ਜਿਹੜੀਆਂ ਨੇ ਉਸੇ ਤਰੀਕੇ ਨਾਲ ਕਰ ਸਕਦੇ ਹੋ ਇੱਕ ਗਾਣਾ ਸੁਣਿਆ ਆਪਾਂ ਹਾਲੇ ਗਾਣੇ ਦੀ ਕਿਉਂਕਿ ਮਾਹੌਲ ਜਿਹੜਾ ਉਹ ਕੱਲ ਵਿਆਹ ਵਰਗਾ ਮਾਹੌਲ ਹੀ ਹੋਣਾ ਤੇ ਇਸ ਕਰਕੇ ਉਹਦੇ ਬਾਰੇ ਗੱਲਬਾਤ ਜਿਹੜੀ ਕਰਨੀ ਹੈ ਤੇ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ ਹੋਰ ਹੀ ਤਾਂ ਕਿ ਤੁਸੀਂ ਇਹ ਨਾ ਕਿਹਾ ਵੀ ਮੈਨੂੰ ਗਾਣਾ ਨਹੀਂ ਸੀ ਸੁਣਾਇਆ ਸੋ ਸੁਣਦੇ ਹਾਂ ਗੀਤ ਤੇ ਇਸ ਤੋਂ ਬਾਅਦ ਫਿਰ ਵਾਪਸ ਮਿਲਦਾ ਤੇ ਹੋਰ ਗੱਲਾਂ ਕਰਦੇ ਹਾਂ

ਇਹ ਸੀਗੀ ਇੱਕ ਹੋਰ ਗੀਤ ਦੀ ਪੇਸ਼ਕਸ਼ ਜਿਹੜੀ ਤੁਸੀਂ ਸੁਣੀ ਹੈ, ਕਿਉਂਕਿ ਵਿਸਾਖੀ ਦਾ ਮੌਕਾ ਤਾਂ ਫਿਰ ਵਿਸਾਖੀ ਦੇ ਮੌਕੇ ਦੇ ਵਿਸਾਖੀ ਵਾਲੀਆਂ ਗੱਲਾਂ ਤਾਂ ਚੱਲਦੀਆਂ ਰਹਿਣ ਤਾਂ ਵਧੀਆ, ਅਤੇ ਇਸ ਕਰਕੇ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ। ਵੈਸੇ ਮੌਸਮ ਤੁਹਾਨੂੰ ਦੱਸਦੇ ਆ, ਮੌਸਮ ਜਿਹੜਾ ਬੜਾ ਵਧੀਆ ਅਤੇ ਰਾਈਟ ਨੋ ਬੱਦਲਾਂ ਵਾਲਾ ਵੈਸੇ ਮੌਸਮ ਹੋ ਰਿਹਾ, ਬਟ ਕੱਲ ਦਾ ਮੌਸਮ ਕਿੱਦਾਂ ਦਾ ਹੋਣਾ ਥੋੜੀ ਜਿਹੀ ਤੁਸੀਂ ਨਜ਼ਰ ਮਾਰ ਲੈਣੇ, ਤੇ ਉਹਦੇ ਨਾਲ ਨਾਲ ਆਪਾਂ ਆਪਣੀ ਗੱਲਬਾਤ ਤੁਹਾਨੂੰ ਦੱਸ ਦਈਏ ਵੀ ਸਾਡੇ ਕੋਲ ਰਾਈਡ ਨੋ ਹੁਣ ਇੱਥੇ ਜਿਹੜਾ ਟਰੱਕ ਹੈ ਉਹ ਪਹੁੰਚ ਚੁੱਕਿਆ, ਤੇ ਇਸ ਟਰੱਕ ਦੇ ਉੱਤੇ ਐਡ ਜਿਹੜੀ ਇਹ ਚੱਲ ਰਹੀ ਜੀ ਵਧੀਆ ਤਰੀਕੇ ਨਾਲ ਫੈਮਿਲੀ ਫ੍ਰੀ ਈਵੈਂਟ ਜਿਹੜਾ ਵਿਸਾਖੀ ਮੇਲੇ ਦਾ 16 May 2026 ਜਿਹੜਾ ਸਟਰੀਟ ਸ਼ਾਈਨ ਮੀਡੀਆ ਵੱਲੋਂ ਪੇਸ਼ ਕੀਤਾ ਜਾ ਰਿਹਾ ਜੀ, ਤੇ ਇਹਨਾਂ ਦੇ ਨਾਲ ਮਿਲ ਕੇ ਆਪਾਂ ਆਪਣਾ ਕੰਮ ਕਾਰ ਜਿਹੜਾ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਵਿਸਾਖੀ ਦਾ ਮੇਲਾ ਜਿਹੜਾ ਜਿਹਦੇ ਚ ਕਿ ਫ੍ਰੀ ਐਂਟਰੀ ਹੈ, ਫ੍ਰੀ ਫੂਡ ਮਲਟੀਕਲਚਰ ਫੈਸਟ ਹੋਏਗਾ, ਰਜੇਸ਼ ਸਿੰਘਰਾਲ, ਮਨੂ ਭਗਤ ਐਂਡ ਸਿੰਬੋ ਕੈਨੇਡਾ ਜਿਹੜਾ ਇਹ ਤਿੰਨਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਆਪਾਂ, ਜਿਹਦੇ ਚ ਮੈਜਿਕ ਸ਼ੋਅ ਕੀਤਾ ਜਾਏਗਾ ਕੇ ਕੇ ਹੁਣਾਂ ਵੱਲੋਂ, ਤੇ ਫੈਸ਼ਨ ਸ਼ੋਅ ਜਿਹੜਾ ਕੀਤਾ ਜਾਏਗਾ ਉਹ ਮਿਸਟਰ ਐਂਡ ਮਿਸਿਜ਼ ਬੀਅਰਸ ਜਿਹੜੇ ਨੇ ਇਹ ਜਿੱਥੇ ਅੱਜ ਆਪਾਂ ਪਹੁੰਚੇ ਹਾਂ ਜਿੱਥੋਂ ਆਪਾਂ ਆਪਣਾ ਪ੍ਰੋਗਰਾਮ ਵੀ ਪੇਸ਼ ਕਰ ਰਹੇ ਹਾਂ ਇਹਨਾਂ ਵੱਲੋਂ ਕੀਤਾ ਜਾਏਗਾ ਜੀ, ਤੇ ਰਿਕਲਾਈਨਿੰਗ ਸੋਫਾ ਸੈੱਟ ਜਿਹੜਾ ਲੱਕੀ ਡੋ ਜਿਹੜਾ ਇਹ ਬੈਸਟ ਬਾਏ ਫਰਨੀਚਰ ਵਾਲਿਆਂ ਵੱਲੋਂ ਕੱਢਿਆ ਜਾ ਰਿਹਾ, ਉਹਦੇ ਨਾਲ ਨਾਲ ਲੋਕਲ ਵੈਂਡਰਸ ਜਿਹੜੇ ਨੇ ਉਹ ਵੀ ਉੱਥੇ ਆਪਣੀ ਪੇਸ਼ਕਾਰੀ ਕਰਨਗੇ, ਤੇ ਹੋਰ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਉਹ ਅੱਜ ਦੇ ਪ੍ਰੋਗਰਾਮ ਤੁਹਾਡੇ ਨਾਲ ਆਪਾਂ ਹੌਲੀ ਹੌਲੀ ਕਰਕੇ ਸ਼ੇਅਰ ਕਰਦੇ ਰਹਾਂਗੇ। ਤੇ ਅੱਛਾ ਜੀ, ਸੋ ਇਹ ਉਹਨਾਂ ਨੇ ਕਿਹਾ ਵੀ ਯੂਜ਼ ਓਨਲੀ ਵਨ ਔਰ ਐਲਸ ਐਕੋ, ਪਤਾ ਨੀ ਕੀ ਕਹਿੰਦੇ ਸਾਡੇ ਸਟੂਡੀਓ ਦਾ ਜਿਹੜੀ ਗੱਲਬਾਤ ਚੱਲ ਰਹੀ ਹੈ, ਬਟ ਆਪਾਂ ਆਪਣੀ ਪ੍ਰੋਗਰਾਮ ਦੇ ਗੱਲਬਾਤ ਜਾਰੀ ਰੱਖਦੇ ਹੀ ਹਾਂ ਤੁਹਾਡੇ ਨਾਲ, ਤੇ ਤੁਹਾਨੂੰ ਦੱਸਦੇ ਰਹਾਂਗੇ ਵੀ ਕੀ ਕੁਛ ਕੱਲ ਦੇ ਪ੍ਰੋਗਰਾਮ ਚ ਹੋਣ ਜਾ ਰਿਹਾ, ਕਿਉਂਕਿ ਸਾਰੇ ਦੋਸਤ ਪੁੱਛਦੇ ਆ ਕਿ ਵੀ ਕੀ ਕੁਛ ਕੱਲ ਦੀਆਂ ਐਕਟੀਵਿਟੀਜ਼ ਹੋਣਗੀਆਂ। ਵੈਸੇ ਮੈਂ ਫੇਸਬੁੱਕ ਤੇ ਵੀ ਪਾਤਾ ਤੇ ਕਾਫੀ ਦੋਸਤਾਂ ਤੱਕ ਜਿਹੜਾ ਮੈਸੇਜ ਉਹ ਪਹੁੰਚਾਤਾ, ਤੇ ਜੋ ਕੁਛ ਉਹਦੇ ਚ ਕਾਫੀ ਕੁਛ ਹੀ ਪਹੁੰਚਾਇਆ, ਨੋਟ ਐਵਰੀਥਿੰਗ। ਜੇ ਆਪਾਂ ਗੱਲਬਾਤ ਕਰੀਏ ਜਿੱਥੇ ਤੁਸੀਂ ਸਵੇਰ ਤੋਂ ਉੱਥੇ 12 ਵਜੇ ਟਾਈਮ ਨਾਲ ਪਹੁੰਚ ਜਾਣਾ, ਕਿਉਂਕਿ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜਾ ਫੂਡ ਚਾਹ ਪਾਣੀ ਜਿਹੜਾ ਅਰੇਂਜਮੈਂਟ ਐਵਰੀਥਿੰਗ ਟਾਈਮ ਉੱਥੇ ਹੋਵੇ, ਤੇ ਤੁਸੀਂ ਵੀ ਉੱਥੇ ਜਦੋਂ ਆਪਾਂ ਲਾਉਂਦੇ ਹਾਂ ਕੁਛ ਨਾ ਕੁਛ ਇੱਥੇ ਹੋਰ ਚੱਲ ਪੈਂਦਾ। ਮੈਂ ਥੋੜਾ ਬਾਹਰ ਜਾ ਕੇ ਤੇ ਟਰੱਕ ਦੇ ਬਾਰੇ ਵੀ ਗੱਲਬਾਤ ਕਰਦੇ ਰਹਿੰਦੇ ਹਾਂ, ਕਿਉਂਕਿ ਟਰੱਕ ਦੇ ਉੱਤੇ ਜਿੱਥੇ ਐਡ ਚੱਲਦੀ ਪਈ ਹੈ ਉਹ ਵਧੀਆ ਤਰੀਕੇ ਨਾਲ ਇਹਨਾਂ ਨੇ ਐਡ ਬਣਾਈ ਹੈ ਜੀ, ਮਤਲਬ ਬਣਾਈ ਤੇ ਆਪਣੀ ਹਾਈ ਫਾਈ ਗਾਏ ਨੇ, ਪਰ ਵਧੀਆ ਪਲੇ ਹੋ ਰਹੀ ਹੈ ਜਿਹਦੇ ਮੈਜਿਕ ਬਾਏ ਕੇ ਕੇ, ਤੇ ਬਾਕੀ ਸਾਰੀ ਇਨਫੋਰਮੇਸ਼ਨ ਜਿਹੜੀ ਉੱਥੇ ਦੇਖਣ ਨੂੰ ਮਿਲਦੀ ਹੈ, ਕਿਉਂਕਿ ਵਿਸਾਖੀ ਮੇਲਾ ਜਿਹੜਾ ਇਹ 12 ਵਜੇ ਤੋਂ 6 ਵਜੇ ਤੱਕ ਹੋਏਗਾ, ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿਉਂਕਿ 12 ਤੋਂ ਪਹਿਲਾਂ ਉੱਥੇ ਪਹੁੰਚੀਏ, ਜਿੰਨੀ ਜਲਦੀ ਪਹੁੰਚਾਂਗੇ ਓਨਾ ਹੀ ਵਧੀਆ ਤੁਸੀਂ ਆਨੰਦ ਕਰੋਗੇ ਆ ਕੇ ਇਸ ਪ੍ਰੋਗਰਾਮ ਨੂੰ, ਕਿਉਂਕਿ ਜਲਦੀ ਜਲਦੀ ਲੱਕੀ ਡਰੋ ਪਾਓਗੇ, ਤੇ ਲੱਕੀ ਡਰੋ ਵੀ ਆਪਾਂ ਜਲਦੀ ਕੱਢਣੇ ਸ਼ੁਰੂ ਕਰ ਦਿੰਦੇ ਹਾਂ, ਤੇ ਜਿੰਨੀ ਜਲਦੀ ਹੋ ਸਕਿਆ ਖਾਣ ਪੀਣ ਦਾ ਸਮਾਨ ਵੀ ਜਿਹੜਾ ਉੱਥੇ ਤੁਹਾਨੂੰ ਨਾਲ ਨਾਲ ਹੀ ਮਿਲਣਾ ਸ਼ੁਰੂ ਹੋ ਜਾਣਾ, ਤੇ ਕਈ ਵਾਰੀ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦੀ ਲਿਮਿਟ ਹੁੰਦੀ ਹੈ, ਕੋਈ ਤੁਸੀਂ ਬਹੁਤ ਜ਼ਿਆਦਾ ਨਹੀਂ ਲਿਆ ਸਕਦੇ, ਬਟ ਫਿਰ ਵੀ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੇ ਕਿਹਾ ਵੀ ਉਹ ਗੁੱਡ ਇਨਫ ਫੂਡ ਜਿਹੜਾ ਉੱਥੇ ਹੋਏਗਾ, ਕਿਉਂਕਿ ਜਿੱਥੇ ਸਾਡਾ ਆਪਣਾ ਫੂਡ ਹੋਏਗਾ ਉੱਥੇ ਨਾਲ ਦੀ ਨਾਲ ਹੀ ਗੁਰੂ ਨਾਨਕ ਫ੍ਰੀ ਕਿਚਨ ਵਾਲੇ ਜਿਹੜੇ ਸਾਡੇ ਦੋਸਤ ਨੇ ਇਹਨਾਂ ਨੇ ਸੰਦੀਪ ਉਹਨਾਂ ਨੇ ਕੱਲ੍ਹ ਵੀ ਮੈਨੂੰ ਕਿਹਾ ਸੀਗਾ ਕਿ ਵੀ ਆਪਾਂ ਤਾਂ ਇੰਨਾ ਫੂਡ ਲਿਆ ਕੇ ਅੰਦਰ ਤੁਹਾਨੂੰ ਦੇਈ ਜਾਣਾ, ਤੇ ਖਾਣ ਵਾਲਿਆਂ ਦੀ ਕਮੀ ਹੋ ਜਾਏਗੀ, ਫੂਡ ਦੀ ਕਮੀ ਨਹੀਂ ਹੋਏਗੀ ਉੱਥੇ, ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੱਲ੍ਹ ਦੀਆਂ ਪਲਾਨ ਕੀਤੇ, ਚਾਹੇ ਉਹ ਆਈਸਕ੍ਰੀਮ ਹੋਵੇ ਚਾਹੇ ਗਰੋਸਰੀ ਹੋਵੇ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਿਹਾ ਵੀ ਉਹ ਕੱਲ੍ਹ ਹੀ ਤੁਹਾਨੂੰ ਮੈਂ ਜ਼ਿਆਦਾ ਕੁਛ ਦੱਸਾਂਗਾ ਵੀ ਕੀ ਕੁਛ ਤੁਸੀਂ ਉੱਥੇ ਦੇਖੋਗੇ, ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਜੀ ਕੱਲ੍ਹ ਉਹਨਾਂ ਵੱਲੋਂ ਲਿਆਂਦੀਆਂ ਜਾ ਰਹੀਆਂ, ਤੇ ਡੈਫੀਨੇਟਲੀ ਸਾਡੀ ਕੋਸ਼ਿਸ਼ ਜਿਹੜੀ ਉਹ ਇਹੀ ਰਹਿਣੀ

0: ਕਿ ਵੀ ਇਸ ਜਗ੍ਹਾ ਦੇ ਉੱਤੇ ਇਹ ਪ੍ਰੋਗਰਾਮ ਕੀਤਾ ਜਾਵੇ ਤੇ ਉਹਦੇ ਨਾਲ ਨਾਲ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਜਦੋਂ ਤੱਕ ਸਾਡੇ ਨਾਲ ਦੂਸਰੇ ਦੋਸਤ ਜੁੜਦੇ ਨੇ ਮੈਂ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਕਰਮਿਆਂ ਨੂੰ ਵੀ ਜੋੜਦਾ ਕਰਮਿਆਂ ਕਿਉਂਕਿ ਕਰਮਾ ਜੀਵ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਕੱਲ ਉਹਨਾਂ ਵੱਲੋਂ ਵੀ ਵਧੀਆ ਪ੍ਰੋਗਰਾਮ ਤੇ ਜਿੱਦਾਂ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਵੀ ਕਰਮਾ ਜੀਪ ਵਾਲੇ ਜਿਹੜੇ ਨੇ ਉਹ ਸਾਡੇ ਨਾਲ ਚੁੱਕੇ ਨੇ ਤੇ ਕਰਮੇ ਹੋਣੇ ਜਿਹੜੇ ਨੇ ਵਧੀਆ ਵਧੀਆ ਜੀਪ ਜਿਹੜੀਆਂ ਤੁਸੀਂ ਦੇਖਦੇ ਹੋ ਗੱਡੀਆਂ ਡੈਕੋਰੇਟ ਕੀਤੀਆਂ ਹੁੰਦੀਆਂ ਨੇ ਉਹ ਸਾਰਾ ਕੁਛ ਇਹਨਾਂ ਦੀ ਕਰਮ ਆ ਤੇ ਇਹਨਾਂ ਨੇ ਇੱਥੇ ਕੈਲਗਰੀ ਦੇ ਵਿੱਚ ਲੋਕਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਤੀਆਂ ਬਟ ਇਸ ਤੋਂ ਇਲਾਵਾ ਵੀ ਬੜਾ ਕੁਛ ਕਰਦੇ ਨੇ ਕਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਰੰਗ ਰੇਡੀਓ ਤੇ ਸਤਿ ਸ੍ਰੀ ਅਕਾਲ ਨਾਲ ਜੀ
1: ਸਤਿ ਸ੍ਰੀ ਅਕਾਲ ਜੀ ਆਪਣੇ ਸਭ ਰੰਗ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਫਸਟ ਐਡ ਮੋਡੀਫਾਈਡ ਜੀਤ ਵੱਲੋਂ ਜੀ ਤੇ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ
0: ਹਾਂਜੀ ਬਹੁਤ ਵਧੀਆ ਜੀ ਤੇ ਮੈਂ ਇੱਥੇ ਸਟਰੀਟ ਸ਼ਾਈਨ ਮੀਡੀਆ ਵਾਲਿਆਂ ਦੇ ਇੱਥੇ ਖੜਾ ਵਾਂ ਜੀ ਤੇ ਉੱਥੇ ਇਹਨਾਂ ਨੇ ਬਾਹਰ ਟਰੱਕ ਲਾ ਦਿੱਤਾ ਲਿਆ ਕੇ ਕਿਉਂਕਿ ਆਪਾਂ ਮਿਸਟਰ ਐਂਡ ਮਿਸਿਸ ਬੀਅਰ ਵਾਲਿਆਂ ਦੇ ਖੜੇ ਸੀਗੇ ਤੇ ਉੱਥੇ ਤੁਹਾਡੀ ਵੀ ਗੱਲਬਾਤ ਜਿਹੜੀ ਨਾਲ ਦੀ ਨਾਲ ਹੀ ਚੱਲੀ ਜਾ ਰਹੀ ਹੈ ਤੇ ਮੈਂ ਚਾਹਾਂਗਾ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਤੇ ਆਪਣੇ ਬਿਜ਼ਨਸ ਬਾਰੇ ਦੱਸੋ ਵੀ ਕੱਲ੍ਹ ਕੀ ਕੁਛ ਤੁਸੀਂ ਕਰਦੇ ਹੋ ਜੀ
1: ਅਸੀਂ ਜੀ ਕੱਲ ਨੂੰ ਇੱਕ ਤਾਂ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਦੀਆਂ ਚੀਜ਼ਾਂ ਜਿਵੇਂ ਕਿ ਤੁਸੀਂ ਨਗਰ ਕੀਰਤਨ ਤੇ ਵੀ ਦੇਖਿਆ ਸੀ ਇਹ ਫੱਟੀ ਲੈ ਕੇ ਆ ਰਹੇ ਹਾਂ ਜੀ ਜਿਹੜੀ ਕਿ ਆਪਣੇ ਤਕਰੀਬਨ ਉਹ 9 ਫੁੱਟ ਉੱਚੀ ਹੈ ਜੀ ਸਾਰੀ ਆਪਾਂ ਪੈਂਤੀ ਉੱਤੇ ਲਿਖੀ ਦੀ ਆ ਉਸ ਦੇ ਨਾਲ ਆਪਣੀਆਂ ਅੱਜ ਤੋਂ ਜਿਹੜੀਆਂ ਕਿ ਵਿਅਕਤੀਗਤ ਗੁਆਚੀਆਂ ਹੋਈਆਂ ਚੀਜ਼ਾਂ ਆਪਾਂ ਹੈਗੀਆਂ ਆ ਉਹ ਲੈ ਕੇ ਆ ਰਹੇ ਹਾਂ ਜਿਵੇਂ ਕਿ ਚਰਖਾ ਆ ਮਧਾਣੀਆਂ ਆ ਤੇ ਹੋਰ ਕੁਛ ਵਿਰਸੇ ਨਾਲ ਜੁੜੀਆਂ ਵੀ ਚੀਜ਼ਾਂ ਆਪਾਂ ਲੈ ਕੇ ਆ ਰਹੇ ਹਾਂ ਤੇ ਨਾਲ ਤੁਹਾਡੇ ਵਾਸਤੇ ਸੈਕਟਰ ਵੀ ਇੱਕ ਲੈ ਕੇ ਆ ਰਹੇ ਹਾਂ
0: ਕਾਫੀ ਵਧੀਆ ਤੁਸੀਂ ਇਹਦਾ ਮਤਲਬ ਜਿੱਥੇ ਉਹ ਚੀਜ਼ਾਂ ਨੂੰ ਦੇਖ ਕੇ ਵੱਡੇ ਖੁਸ਼ ਹੋਣਗੇ ਤੇ ਬੱਚੇ ਵੀ ਇੰਜੋਏ ਕਰਨਗੇ
1: ਹਾਂਜੀ ਜਿਵੇਂ ਜਿਵੇਂ ਸਾਨੂੰ ਸਾਡੇ ਸਰੋਤੇ ਮਾਣ ਸਤਿਕਾਰ ਦਿੰਦੇ ਆ ਹਰੇਕ ਚੀਜ਼ ਨੂੰ ਸਾਡੀ ਨੂੰ ਸਾਡਾ ਵੀ ਉਤਸ਼ਾਹ ਉਸ ਚੀਜ਼ਾਂ ਦੇ ਨਾਲ ਵੱਧਦਾ ਤੇ ਸਾਡਾ ਵੀ ਜੀ ਕਰਦਾ ਕਿ ਅਸੀਂ ਹਰੇਕ ਥਾਂ ਤੇ ਹੋਂਬ ਹੋਬਾ ਕੇ ਪਹੁੰਚੀਏ ਤੇ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਲੈ ਕੇ ਪਹੁੰਚੀਏ ਜੀ
0: ਠੀਕ ਹੈ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਕਿਉਂਕਿ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਕੰਮ ਕਰ ਰਹੇ ਹੋ ਵਧੀਆ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ ਸਾਰੇ ਦੋਸਤਾਂ ਨੇ ਜਿਹੜੀਆਂ ਚੀਜ਼ਾਂ ਨਹੀਂ ਦੇਖੀਆਂ ਹੁੰਦੀਆਂ ਹੁਣ ਬੜਾ ਲੰਬਾ ਸਮਾਂ ਹੋ ਗਿਆ ਆਪਾਂ ਚੀਜ਼ਾਂ ਨਹੀਂ ਨਜ਼ਰ ਮਾਰੀਆਂ ਤੇ ਉਹੀ ਚੀਜ਼ਾਂ ਜਿਹੜੀਆਂ ਨੇ ਹੁਣ ਤੁਸੀਂ ਉੱਥੇ ਲਿਆ ਕੇ ਦਿਖਾਓਗੇ ਤੇ ਵਧੀਆ ਲੱਗੇਗਾ ਸਾਨੂੰ ਦੇਖਣਾ ਜੀ
1: ਹਾਂਜੀ ਬਾਕੀ ਸਭ ਰੰਗ ਨੇ ਰੇਡੀਓ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ ਕਿ ਸਾਨੂੰ ਕਿ ਹਰੇਕ ਹੀ ਸਾਲ ਮੌਕਾ ਦਿੰਦੇ ਆ ਰੂਬਰੂ ਹੋਣ ਦਾ ਆਪਣੇ ਕਿਨਾਂ ਦੇ ਆਡੀਅੰਸ ਦੇ ਤੇ ਅਸੀਂ ਇਹਨਾਂ ਦਾ ਕਦੇ ਵੀ ਮਤਲਬ ਕਿ ਇਹੋ ਜਿਹਾ ਨੀਗਾ ਵੀ ਭੁਲਾਵਾਂਗੇ ਇਹਨਾਂ ਨੂੰ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਜੁੜੇ ਰਹਾਂਗੇ ਤੇ ਹਮੇਸ਼ਾ ਹੀ ਅਸੀਂ ਨਾਲ ਮਦਦ ਕਰਦੇ ਰਹਾਂਗੇ ਤੇ ਇਹ ਸਾਨੂੰ ਸਪੋਰਟ ਕਰਦੇ ਬਹੁਤ ਜ਼ਿਆਦਾ ਬਿਜ਼ਨਸ ਦੇ ਵਿੱਚ
0: ਜੀ ਜੀ ਜੀ ਬਹੁਤ ਮਿਹਰਬਾਨੀ ਕਰਮਾ ਜੀ ਥੈਂਕ ਯੂ ਵੈਰੀ ਮੱਚ
1: ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ
0: ਕੱਲ ਨੂੰ ਆਪਾਂ ਮਿਲਦੇ ਹਾਂ ਜੀ ਦੁਬਾਰਾ ਜੇ ਹੋ ਤੇ ਅੱਜ ਮਿਲਾਂਗੇ ਕੱਲ ਨੂੰ ਮਿਲਦੇ ਹਾਂ ਜੀ
1: ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਰੰਗ ਦਾ ਜੀ ਥੈਂਕ ਯੂ
0: ਓਕੇ ਜੀ ਓਕੇ ਥੈਂਕ ਯੂ ਵੈਰੀ ਮੱਚ ਜੀ ਇਹ ਸੀਗੇ ਜੀ ਕਰਮਾ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਕਦੀ ਮੈਂ ਅੰਦਰ ਤੇ ਕਦੀ ਮੈਂ ਬਾਹਰ ਇਸ ਤਰੀਕੇ ਨਾਲ ਚੱਲ ਰਿਹਾ ਮਾਹੌਲ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਦੇਖਾਂਗੇ ਤੇ ਪ੍ਰੋਗਰਾਮ ਦੇ ਵਿੱਚ ਕੁਛ ਨਾ ਕੁਛ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਨੂੰ ਸੁਣਾ ਦਈਏ ਵਿਸਾਖੀ ਦੀ ਜਿਹੜੀ ਐਡ ਹੈ ਮੈਨੂੰ ਲੱਗਦਾ ਵੀ ਇੱਕ ਵਾਰੀ ਉਹ ਵੀ ਸੁਣਾ ਦਈਏ ਤਾਂ ਕਿ ਵਿਸਾਖੀ ਦੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਵੀ ਸੁਣ ਲਈਏ ਤੇ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਜਾਰੀ ਰੱਖਦੇ ਹਾਂ ਸੁਣਦਿਆਂ ਮੈਸੇਜ ਤੇ ਫਿਰ ਇਸ ਮੈਸੇਜ ਤੋਂ ਬਾਅਦ ਵਾਪਸ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਸਤਰੰਗ ਰੇਡੀਓ 94.7 FM ਤੇ
2: ਸਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਂਟਰੀ ਬਿਲਕੁਲ ਮੁਫ਼ਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫ਼ਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫ਼ਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀ

0: ਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 ਮਈ 2026, ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ। ਜੈਨੇਸਿਸ ਸੈਂਟਰ, ਫੀਚਰ ਜਿਮ ਅਤੇ ਇਵੈਂਟ ਸੈਂਟਰ, 7555 ਫੈਲਕਨ ਰਿਜ, ਬੁਲੇਵਾਰਡ, NE ਵਿਖੇ। ਇਹ ਮੌਕਾ ਨਾ ਗਵਾਓ। ਹੋਰ ਜਾਣਕਾਰੀ ਲਈ visakhimela.ca ਤੇ ਜਾਓ।
1: For more info, call Rajesh Angral 403-400-0203 or visit our website visakhimela.ca.

0: ਕੈਲਗਰੀ ਵਾਲਿਓ ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਂਟਰੀ ਬਿਲਕੁਲ ਮੁਫਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਜਾਦੂਗਰ ਕੇਕੇ ਦੇ ਜਾਦੂ ਦਾ ਆਨੰਦ ਮਾਣੋ ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ ਤਾਰੀਖ ਨੋਟ ਕਰ ਲਓ ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੈਨੇਸਿਸ ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ ਇਹ ਮੌਕਾ ਨਾ ਗਵਾਓ ਹੋਰ ਜਾਣਕਾਰੀ ਲਈ visakhimela.ca ਤੇ ਜਾਓ
1: ਫੋਰ ਮੋਰ ਇਨਫੋ ਕਾਲ ਰਾਜੇਸ਼ ਅੰਗਰਾਲ 403-400-0203 ਔਰ ਵਿਜ਼ਿਟ ਆਵਰ ਵੈਬਸਾਈਟ visakhimela.ca

0: ਇਹ ਸੀਗਾ ਜੀ ਇੱਕ ਵਿਸਾਖੀ ਮੇਲੇ ਦਾ ਮੈਸੇਜ ਜਿਹੜਾ ਤੁਸੀਂ ਸੁਣਿਆ ਤੇ ਵਿੱਚ ਨਾਲ ਦੋਸਤਾਂ ਦੇ ਫੋਨ ਵੀ ਆ ਰਹੇ ਆ ਤੇ ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ ਦਾ ਸਹਿਯੋਗ ਦੇਣ ਵਾਸਤੇ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਕੇ ਤੇ ਫਿਰ ਸਾਡੇ ਹੋਰ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਵੀ ਇਹ ਪ੍ਰੋਗਰਾਮ ਜਿਹੜਾ ਸਾਡੇ ਨਾਲ ਇਕੱਠੇ ਰਲ ਮਿਲ ਕੇ ਕਰ ਰਹੇ ਨੇ ਉਹਨਾਂ ਕੋਲ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
2: ਕਾਲ ਕਰੋ 5875306890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-402-03 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां

0: बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
0: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: सुनी है नाल ही आपां थोड़ा जिहा तुहानूं दस्सदा मैं वी अज आपां पहुंचे हां मिस्टर एंड मिसिज बियर होणां दे इत्थे लोकेशन दे जिथे काफी वधिया वधिया कपड़े जिहड़े ने लोकां नूं वेखदे वी इहदे च रेंट वी दिंदे आ ते उहदे नाल नाल राजेश जी राजेश गंगाहर जी मेरे नाल शामिल हो गए ने लाइन ते उहनां दे नाल आपां गल्लबात करदे हां। राजेश जी वेलकम टू सबरंग रेडियो जी।
3: थैंक यू जी, बहुत बहुत ਤੁਹਾਡਾ ਰਾਜੇਸ਼ ਸ਼ੰਗਰਾਲ ਜੀ ਤੁਹਾਡਾ ਸ਼ੁਕਰੀਆ ਔਰ ਸਬਦਨ ਰੇਡੀਓ ਸੁਣਨ ਵਾਲਿਆਂ ਦਾ ਉਹਨਾਂ ਨੂੰ ਸਤਿ ਸ੍ਰੀ ਅਕਾਲ ਔਰ ਨਮਸਕਾਰ।
2: ਨਮਸਕਾਰ ਜੀ ਤੇ ਬਹੁਤ ਵਧੀਆ ਆਪਾਂ ਆਪਣੀ ਗੱਲਬਾਤ ਕਰ ਰਹੇ ਹਾਂ। ਸਾਡੇ ਇੱਕ ਦੋਸਤ ਵੀ ਬਾਤ ਦੇਖ ਕੇ ਤੇ ਆ ਗਏ ਨੇ ਮੇਰੇ ਕੋਲ। ਸਰ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
4: ਬੰਦੇ ਦੀ ਫੋਟੋ ਵੀ ਲੱਗੀ ਹੈ, ਬੰਦਾ ਵੀ ਉੱਥੇ ਖੜਾ
2: ਹੈ। ਆਪਾਂ ਰੇਡੀਓ ਤੇ ਲਾਈਵ ਵੀ ਕਰਦੇ ਪਏ ਹਾਂ, ਤੁਹਾਡੇ ਨਾਲ ਵੀ ਗੱਲ ਕਰਨੀ 2 ਮਿੰਟ ਦੀ ਹਨਾ, ਕਿਉਂਕਿ ਕੱਲ ਨੂੰ ਇਹਨਾਂ ਨੇ ਮੋਟਰਸਾਈਕਲ ਕਲੱਬ ਵਾਲਿਆਂ ਨੇ ਵੀ ਆਉਣਾ ਜੀ। ਤੇ ਜੀ ਜੀ ਆਪਾਂ ਥੋੜਾ ਜਿਹਾ ਆਪਣੇ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰ ਲਈਏ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕੱਲ ਨੂੰ ਜਿਹੜਾ ਉੱਥੇ ਆਪਾਂ ਲਾਣਾ ਜੀ।
3: ਹਾਂਜੀ ਜੀ, ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ ਆਪਣੇ ਤੁਹਾਡੇ ਲਿਸਨਰਸ ਨੂੰ ਕਿ ਜਿਹੜੀ ਕੈਲਗਰੀ ਹੈ ਇਹ ਜੋ ਮੈਂ ਫੀਲ ਕੀਤਾ ਹੈ ਜੋ ਸਟੱਡੀ ਕੀਤਾ ਪਿਛਲੇ 8 ਸਾਲ ਤੋਂ ਇੱਕ ਮਲਟੀ ਕਲਚਰ ਅਧਿਆਤਮਿਕ ਸ਼ਹਿਰ ਹੈ ਜਿਹ ਚ ਬਹੁਤ ਮਲਟੀ ਕਲਚਰ ਹੈ ਸਾਰਾ। ਔਰ ਮੇਰੀ ਹਮੇਸ਼ਾ ਇੱਛਾ ਸੀ ਕਿ ਅਸੀਂ ਕੋਈ ਬਹੁਤ ਵੱਡੇ ਲੈਵਲ ਦਾ ਇੰਟਰਨੈਸ਼ਨਲ ਲੈਵਲ ਦਾ ਕੋਈ ਇੱਥੇ ਕੋਈ ਪਲੇ ਕਰੀਏ ਰਾਈਟ, ਔਰ ਇਹਨੂੰ ਇੱਕ ਹੱਬ ਬਣਾਈਏ ਕੈਲਗਰੀ ਨੂੰ ਜਿਹ ਚ ਸਾਰੇ ਹਰ ਤਰ੍ਹਾਂ ਦੇ ਹਰ ਕਲਚਰ ਦਾ ਇੱਥੇ ਥੀਏਟਰ ਹੋਏ। ਔਰ ਕੱਲ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਅਸੀਂ ਰਜਿਸਟਰਡ ਕਰਵਾਉਣਾ ਚਾਹਾਂਗੇ ਕਿ ਕੋਈ ਵੀ, ਜ਼ਰੂਰੀ ਨਹੀਂ ਕਿ ਕੋਈ ਕਿਸੇ ਨੂੰ ਐਕਟਿੰਗ ਆਉਂਦੀ ਹੈ, ਬਸ ਉਹਦੀ ਬਰਨਿੰਗ ਡਿਜ਼ਾਇਰ ਚਾਹੀਦੀ ਹੈ। ਹਾਂ ਮੈਂ ਕਰਨੀ ਹੈ ਪਰ ਮੈਨੂੰ ਝਿਜਕ ਹੈ ਸਟੇਜ ਤੇ ਆਉਣ ਦੀ, ਬਸ ਇੰਨਾ ਚਾਹੀਦਾ, ਬਾਕੀ ਅਸੀਂ ਸਾਰਾ ਕੁਛ ਉਹਨਾਂ ਨੂੰ ਪ੍ਰਿਪੇਅਰ ਕਰ ਦਾਂਗੇ ਉਹਨਾਂ ਨੂੰ ਸਟੇਜ ਤੇ। ਔਰ ਇਹ ਚ ਕਈ ਚੀਜ਼ਾਂ ਆਉਂਦੀਆਂ ਹੈ ਔਰ ਉਹ ਦੇ ਕਹਿੰਦਾ ਫੀਲ ਗੁੱਡ ਜਦੋਂ ਸਾਡੇ ਨਾਲ ਕੰਮ ਕਰਨਗੇ, ਸਾਡਾ ਇਨਵੋਲਵ ਹੋਣਗੇ।
2: ਜੀ ਜੀ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਕਾਫੀ ਵਧੀਆ। ਤੇ ਮੈਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਥੋੜੀ ਜਿਹੀ ਪੁੱਛਣਾ ਭੁੱਲੀ ਗਿਆ, ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਵੀ ਤੁਸੀਂ ਇਸ ਇੰਡਸਟਰੀ ਨਾਲ ਜਾਂ ਆਰਟ ਦੇ ਨਾਲ ਕਦੋਂ ਤੋਂ ਤੇ ਕਿਸ ਤਰ੍ਹਾਂ ਜੁੜੇ ਹੋ ਜੀ?
3: ਹਾਂਜੀ, ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਣਾ ਆ ਕਿਉਂਕਿ ਮੈਂ ਇੱਥੇ ਬੜੇ ਸਕਸੈਸਫੁਲ 3 ਪ੍ਰੋਡਕਸ਼ਨਸ ਕਰ ਚੁੱਕਾ ਹੈ ਜਿਹ ਚ ਕਿ ਕਾਫੀ 600-700 ਲੋਕ ਆਏ ਆ। ਜਿਹੜੇ ਨਹੀਂ ਮੈਨੂੰ ਜਾਣਦੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਥੀਏਟਰ ਦੇ ਨਾਲ ਜੁੜਿਆ ਹੋਇਆ 20 ਸਾਲਾਂ ਦਾ ਜਦੋਂ ਸੀਗਾ ਚੰਡੀਗੜ੍ਹ ਪੰਜਾਬ ਚ ਬਹੁਤ ਸਾਰਾ ਥੀਏਟਰ ਕੀਤਾ ਤੇ ਇੱਥੇ ਮੈਂ 2018 ਚ ਆ ਕੇ ਕੰਪਨੀ ਰਜਿਸਟਰਡ ਕਰਾਈ ਸੀ ਸ਼ੂ ਬਾਕਸ ਆਰਟਸ ਪ੍ਰੋਡਕਸ਼ਨ, ਉਹਦੇ ਅੰਡਰ ਫਿਰ ਅਸੀਂ ਇੱਥੇ ਵੀ ਥੀਏਟਰ ਕਰਨਾ ਸ਼ੁਰੂ ਕੀਤਾ। ਔਰ ਏਦਾਂ ਦੀ ਮੇਰੀ ਸ਼ਾਰਟ ਇੰਟਰੋਡਕਸ਼ਨ ਇਹ ਹੈ ਜੀ।
2: ਨਹੀਂ ਬਹੁਤ ਲੰਬਾ ਅਰਸਾ ਹੋ ਗਿਆ ਜੀ ਤੁਹਾਨੂੰ ਇਸ ਇੰਡਸਟਰੀ ਨਾਲ ਜੁੜਿਆ ਤੇ ਸਾਰਾ ਕੁਛ ਕੰਮ ਕਰਦੇ ਹਾਂ ਤੇ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਹੈ। ਤੇ ਇੱਕ ਵਾਰੀ ਮੈਂ ਚਾਹੁੰਦਾ ਵੀ ਥੋੜੀ ਜਿਹੀ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਆਪਣੇ ਜਿਹੜਾ ਕਾਮਾਗਾਟਾ ਮਾਰੂ ਆਪਾਂ ਜਿਹੜਾ ਸ਼ੋਅ ਕਰਨਾ ਜੀ ਬੇਸਿਕਲੀ ਨਾਟਕ ਕਰਨਾ ਉਹਦੇ ਬਾਰੇ ਥੋੜੀ ਸ਼ੇਅਰ ਕਰ ਦਿਓ ਤੇ ਉਹਦੇ ਵਾਸਤੇ ਕੀ ਕੁਛ ਸਾਨੂੰ ਚਾਹੀਦਾ ਜਾਂ ਕਿਸ ਤਰ੍ਹਾਂ ਹੋਣਾ ਕੱਲ ਤੁਸੀਂ ਉਸ ਬਾਰੇ ਕੀ ਦੱਸੋਗੇ?
3: ਹਾਂਜੀ, ਜਿਹੜਾ ਕਾਮਾਗਾਟਾ ਮਾਰੂ ਹੈ ਜੀ ਪਲੇ, ਮੇਰਾ ਖਿਆਲ 90% ਲੋਕਾਂ ਨੂੰ ਪਤਾ ਹੀ ਹੋਣਾ, ਜ਼ਿਆਦਾ ਹੀ ਪਤਾ ਹੋਣਾ। ਜਿਹੜਾ ਸਾਡਾ ਇੱਕ ਸ਼ਿਪ ਆਇਆ ਸੀਗਾ ਜਿਹੜਾ ਵੈਨਕੂਵਰ ਰੋਕ ਲਿਆ ਗਿਆ ਜਿਹ ਚ 375-380 ਲੋਕ ਸੀਗੇ ਰਾਈਟ, ਔਰ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ। ਉਹਨਾਂ ਨੇ ਇੱਕ ਉਦੋਂ ਲਾਇਰ ਵੀ ਕੀਤਾ, 1914 ਦੀ ਸੱਚੀ ਕਹਾਣੀ ਹੈ, ਉਸ ਬੇਸ ਤੇ ਹੈ ਤੇ ਉਹ ਬੜੀ ਟ੍ਰੈਜਡੀ ਸੀਗੀ ਜਿਹ ਚ ਕੁਛ ਸਾਲ ਪਹਿਲਾਂ ਜਦੋਂ ਟਰੂਡੋ ਜੀ ਸੀਗੇ ਉਹਨਾਂ ਨੇ ਉੱਥੇ ਮਾਫੀ ਵੀ ਮੰਗੀ ਇਸ ਕੈਨੇਡਾ ਗਵਰਨਮੈਂਟ ਨੇ ਤੇ ਉਹ ਅਸੀਂ ਉਹਨੂੰ

0: स्टेज ते करना चाहते हैं और बड़ा भावुक है और म्यूजिकल है जिहड़ा कि बहुत प्रोफेशनल म्यूजिक होएगा, लाइटिंग होएगी, बड़ा ऐदां दीआं चीजां आ उहदे च। इक आम प्ले नहीं है, बहुत वड्डे लेवल दा प्ले है जिहदे च 30-40 लोग काम करनगे।
1: वेरी गुड, बहुत वधिया। इहदा मतलब कल ਤੁਸੀਂ ਉੱਥੇ ਸਟਾਲ ਤੇ ਹੋਵੋਗੇ ਤੇ ਉੱਥੇ ਲੋਕਾਂ ਨਾਲ ਇੰਟਰੈਕਟ ਕਰੋਗੇ, ਜਿਹੜਾ ਜਿਹੜਾ ਇੰਟਰਸਟ ਦਿਖਾਣਗੇ ਉਹਨਾਂ ਨੂੰ ਕਾਲ ਵੀ ਕਰਾਓਗੇ।
0: ਉੱਥੇ 3-4 ਬੰਦੇ ਹੋਣਗੇ, ਅਸੀਂ ਉਹਨਾਂ ਨੂੰ ਉਹਨਾਂ ਦੇ ਫਾਰਮ ਫਿਲ ਕਰਵਾਵਾਂਗੇ ਜਾਂ ਉਹਨਾਂ ਦੇ ਨੰਬਰਸ ਲਾਂਗੇ ਔਰ ਫਿਰ ਉਹਨਾਂ ਨੂੰ ਅਸੀਂ ਮਿਲਾਂਗੇ ਜਿਹੜੇ ਵੀ ਇੰਟਰਸਟਿਡ ਹੋਣਗੇ, ਜਿਹੜੇ ਵੀ ਥੀਏਟਰ ਨਾਲ ਜੁੜਨਾ ਚਾਹੁੰਦੇ ਆ, ਕਿਉਂਕਿ ਥੀਏਟਰ ਇਜ਼ ਵੈਰੀ ਇੰਪੋਰਟੈਂਟ। ਇਹ
1: ਬਾਹਰੋਂ ਪ੍ਰੋਗਰਾਮ ਕਰਦੇ ਪਿਆ, ਹਵਾ ਚੱਲ ਪਈ, ਠੰਡ ਹੋ ਗਈ ਹੈ, ਇੱਥੇ ਖੜੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਆਏ ਆਪਾਂ, ਤਾਂ ਕਿ ਆਪਾਂ ਆਪਣੀ ਗੱਲਬਾਤ ਜਿਹੜੀ, ਹਾਂਜੀ ਤੁਸੀਂ ਦੂਰ ਖੜੇ ਹੋ ਕਿਸੇ ਨਾਲ ਤੇ ਇੱਥੇ ਨਾਲ ਨਾਲ ਵੀਡੀਓ ਵੀ ਬਣਾਉਣ ਲੱਗਿਆ ਤੇ ਦੋਸਤ ਵੀ ਇਕੱਠੇ ਹੋ ਗਏ ਨੇ ਜਿਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਤੇ ਥੈਂਕ ਯੂ ਵੈਰੀ ਮਚ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸੇ ਜੀ। ਤੇ ਆਪਾਂ
0: ਠੀਕ ਹੈ ਭਾਜੀ,
1: ਰਿਕਾਰਡ ਕਰਦੇ ਹਾਂ, ਕੱਲ ਨੂੰ ਆਪਾਂ ਮਿਲਦੇ ਹਾਂ ਉੱਥੇ।
0: ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਵੇਟ ਕਰਾਂਗੇ ਤੁਹਾਡੇ ਸਾਰਿਆਂ ਦੀ ਆਉਣ ਦੀ। ਮੈਨੂੰ ਆਲਰੇਡੀ 30-40 ਕਾਲਸ ਅੱਜ ਆਈਆਂ ਕਿ ਦੇ ਆਰ ਵੈਰੀ ਐਕਸਾਈਟਿਡ ਟੂ ਸੀ ਦੈਟ, ਕਿਉਂਕਿ ਮੈਂ ਪਹਿਲੀ ਵਾਰੀ ਇੱਦਾਂ ਬਹੁਤ ਕਲੋਜ਼ ਇਨਵੋਲਵ ਹੋਇਆ ਤਾਂ ਪੀਪਲ ਸਟਾਰਟ ਕਾਲਿੰਗ, ਮੈਨੂੰ ਪੁੱਛ ਰਹੇ ਨੇ ਕਿ ਕਿੱਦਾਂ ਦਾ ਆਇਆ ਕੀ ਹੈ, ਤਾਂ ਸੋ ਲੋਕ ਬਹੁਤ ਐਕਸਾਈਟਿਡ ਹੈ ਕੈਲਗਰੀ ਦੇ ਉੱਥੇ ਪਹੁੰਚਣ ਲਈ।
1: ਬਹੁਤ ਵਧੀਆ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ ਜੀ,
0: ਥੈਂਕ ਯੂ ਸਰ, ਥੈਂਕ ਯੂ ਰਾਜੇਸ਼ ਅਗਰਵਾਲ, ਥੈਂਕਸ ਅ ਲੋਟ,
1: ਬਾਏ ਜੀ। ਤੇ ਹੁਣ ਆਪਾਂ ਵਾਪਸ ਪਹੁੰਚ ਗਏ ਜਿੱਥੇ ਜਿਹਨੇ ਮਿਸਟਰ ਐਂਡ ਮਿਸਿਸ ਬੀਅਰ ਜਿਹੜਾ ਹੈ ਜੀ ਉਹਨਾਂ ਦੇ ਬਾਹਰ ਤੇ ਨਾਲ ਦੀ ਨਾਲ ਸਪੀਚ ਸ਼ਾਈਨ ਮੀਡੀਆ ਜਿਹੜਾ ਸਾਡੇ ਪਿੱਛੇ ਸ਼ਾਈਨ ਕਰ ਰਿਹਾ, ਇੱਥੇ ਪਹੁੰਚੇ ਆ ਤੇ ਆਪਾਂ ਗੱਲਬਾਤ ਨੂੰ ਥੋੜਾ ਜਿਹਾ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ
2: ਹਾਂ,
1: ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਜੀ ਕੱਲ ਦੇ ਪ੍ਰੋਗਰਾਮ ਕੀ ਕੁਛ ਕਰ ਜਾ ਰਹੇ ਸੀ।
2: ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਤੇ ਹਾਂਜੀ ਹਾਂਜੀ ਹਾਂਜੀ, ਤੇ ਤਿਆਰੀਆਂ ਚੱਲ ਰਹੀਆਂ ਜੀ ਆਪਣੀ ਫੈਸ਼ਨ ਸ਼ੋਅ ਦੀ, ਜਿੱਦਾਂ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਆਪਾਂ ਪੂਰੀ ਤਿਆਰੀਆਂ ਕਰ ਰਹੇ ਹਾਂ। ਮੋਮ ਡਾਟਰ ਦਾ ਆਪਾਂ ਕੰਬੋ ਕਰਕੇ, ਫਾਦਰ ਸਨ ਦਾ ਕੰਬੋ ਕਰਕੇ, ਤੇ ਆਪਣੀ ਲੇਟੈਸਟ ਡਰੈਸ 2026 ਦੀ ਆਪਾਂ ਲੇਟੈਸਟ ਜਿਹੜੀ ਵਰਾਇਟੀ ਹੈਗੀ ਆ ਆਪਾਂ ਸਾਰੀ ਉੱਥੇ ਸ਼ੋਅ ਕਰਾਂਗੇ। ਤੇ ਨਾਲ ਦੀ ਨਾਲ ਜਿਹੜਾ ਆਪਣਾ ਮੇਨ ਮਕਸਦ ਹੈਗਾ, ਜਿਹੜੇ ਰੈਂਟਲ ਸਰਵਿਸ ਆਪਾਂ ਸਟਾਰਟ ਕੀਤੀਆਂ ਤੇ ਕੈਲਗਰੀ ਚ ਵੀ ਆਰ ਦਾ ਫਸਟ ਵਨ ਜਿਹਨਾਂ ਨੇ ਸਰਵਿਸ ਸਟਾਰਟ ਕੀਤੀਆਂ ਨੇ, ਤੇ ਤੁਸੀਂ ਇੱਕ ਵਾਰੀ ਸਾਨੂੰ ਮੌਕਾ ਦਿਓ, ਤੁਸੀਂ ਸਟੋਰ ਤੇ ਆਓ, ਸਾਡੀ ਕਲੈਕਸ਼ਨ ਦੇਖੋ। ਮੈਨੂੰ ਇੰਨੀ ਉਮੀਦ ਆ ਵੀ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਓਗੇ ਤੇ ਤੁਹਾਨੂੰ ਏਦਾਂ ਦੀ ਕਲੈਕਸ਼ਨ ਇੱਥੇ ਕਿਸੇ ਨਹੀਂ ਮਿਲਣੀ ਸਰ।
1: ਕਲੈਕਸ਼ਨ ਜੀ ਕੱਲ ਦੇ ਆਪਾਂ ਕੱਲ ਵੀ ਆਏ ਸੀ, ਕੱਲ ਵੀ ਕਾਫੀ ਰੌਣਕ ਲੱਗੀ ਸੀ, ਅੱਜ ਵੀ ਕਾਫੀ ਰੌਣਕ ਲੱਗੀ ਹੈ। ਤੇ ਜੀ ਤੇ ਸਾਡੇ ਨਾਲ ਸਾਡੇ ਦੂਸਰੇ ਦੋਸਤ ਛੋਟੇ ਭਰਾ ਧਨੋਆ ਸਾਹਿਬ ਵੀ ਨੇ, ਤੇ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਆਪਣੇ ਸਾਰੇ ਸਰੋਤਿਆਂ ਨੂੰ ਭਾਜੀ ਤੁਹਾਨੂੰ ਮੁਬਾਰਕਾਂ ਜੀ ਮੇਲੇ ਦੀਆਂ ਜੀ।
1: ਤੁਹਾਡੇ ਨਾਲ ਹੀ ਮੇਲਾ, ਕਿਉਂਕਿ ਤੁਸੀਂ
3: ਤੁਹਾਡਾ ਬਹੁਤ ਵਧੀਆ ਉਪਰਾਲਾ ਜੀ, ਬੰਦੇ ਇਕੱਠੇ ਹੋ ਜਾਂਦੇ ਨੇ ਬਹਾਨੇ ਨਾਲ, ਕਿਡਸ ਦਾ ਬਹੁਤ ਵਧੀਆ ਜਿਹੜਾ ਜਿਵੇਂ ਆਪਣਾ ਜੰਪਿੰਗ ਟੈਸਲ ਫੇਸ ਪੇਂਟ ਵਗੈਰਾ ਜੋ ਹੈ, ਤੇ ਖਾਸ ਕਰ ਜਿਵੇਂ ਜੈਨਸਿਸ ਸੈਂਟਰ ਦੀ ਲੋਕੇਸ਼ਨ ਤੁਸੀਂ ਚੁਣਦੇ ਹੋ ਤਾਂ ਕਮਿਊਨਿਟੀ ਲਈ ਜੋ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਆਉਣਾ ਜਾਣਾ ਸਖਾਲਾ ਰਹਿ ਜਾਂਦਾ ਜੀ। ਜਿਵੇਂ ਪਿਛਲੀ ਵਾਰ ਇੱਕ ਟਰੱਕ ਸ਼ੋਅ ਹੋਇਆ ਸੀਗਾ ਤੇ ਉਹ ਆਊਟ ਆਫ ਸਿਟੀ ਸਾਊਥ ਦੇ ਵਿੱਚ ਸੀਗਾ ਜੀ, ਉਹ ਸੀਗਾ ਉਹ ਵੀ ਫ੍ਰੀ ਆਫ ਕਾਸਟ, ਪਰ ਜਿਹੜੀ ਕਮਿਊਟ ਕਰਨ ਦੀ ਜਿਹੜੀ ਪ੍ਰੋਬਲਮ ਆਉਂਦੀ ਆ, ਬੱਸਿਸ ਨਹੀਂ ਆਉਂਦੀਆਂ ਜਾਂ ਹੋਰ ਆ, ਉਹ ਤੁਸੀਂ ਜਿਹੜੀ ਮੇਨ ਹੱਬ ਆ ਜਿਹੜਾ ਆਪਣਾ ਜੈਨਸਿਸ ਸੈਂਟਰ ਉਹ ਚੂਜ਼ ਕੀਤਾ, ਦੈਟਸ ਅ ਗੁੱਡ ਵਨ, ਕਿਉਂਕਿ ਉੱਥੇ ਹਰ ਕੋਈ ਆ ਸਕਦਾ ਜੀ, ਈਜ਼ੀ ਈਜ਼ੀ ਹੋ ਰਿਹਾ ਨਾ ਜੀ।
1: ਥੈਂਕ ਯੂ ਵੈਰੀ ਮਚ ਜੀ, ਤੁਸੀਂ ਕਿਉਂਕਿ ਬਹੁਤ ਵਧੀਆ ਮਾਣ ਮਹਿਸੂਸ ਕਰਾਉਂਦੇ ਹੋ ਹਮੇਸ਼ਾ ਸਾਡੇ ਨਾਲ ਰਲ ਮਿਲ ਕੇ ਮਿਹਨਤ ਕਰਦੇ ਹੋ, ਇਸ ਵਾਰੀ ਤੁਸੀਂ ਤੇ ਤੁਹਾਡੀ ਟੀਮ ਜਿਹੜੀ ਹੈ ਕਾਫੀ ਉੱਥੇ ਪਿਛਲੇ ਸਾਲਾਂ ਦੀ ਤਰ੍ਹਾਂ ਫਿਰ ਕੋਈ ਉਪਰਾਲਾ ਕਰਨ ਜਾ ਰਹੇ ਹੋ, ਉਹਦੇ ਬਾਰੇ ਥੋੜਾ ਜਿਹਾ ਦੱਸੋ।
3: ਟੀਮਾਂ ਵੀਰ ਜੀ ਵੈਸੇ ਤਾਂ ਦੋ ਨੇ ਜੀ ਮੇਰੀਆਂ, ਇੱਕ ਤਾਂ ਨਵਾਂ ਮੈਂ ਜਿਹੜੇ ਆਪਣੇ ਸਿੱਖ ਮੋਟਰਸਾਈਕਲ ਕਲੱਬ ਦਾ ਇਹ ਨਵੀਂ ਟੀਮ ਆ, ਪਰ ਵੱਡਾ ਵੀਰ ਕਰਮਾ ਸੰਧੂ ਤੇ ਉਹਦੇ ਨਾਲ ਆਪਾਂ ਮੈਨੂੰ ਹੋ ਗਏ 14 ਸਾਲ ਕੈਲਗਰੀ ਦੇ ਵਿੱਚ ਜੀ, ਤੇ ਜੀਪਾਂ ਟਰੈਕਟਰ ਮੋਟਰਸਾਈਕਲ ਜਿਹੜਾ ਜੋ ਆਪਣੇ ਪੰਜਾਬੀਆਂ ਦਾ ਕਹਿੰਦੇ ਨੀ ਹੁੰਦੇ

0: ਜੀ ਟਰੈਕਟਰ ਫੋਰਡ ਬੁਲਟ ਮੋਟਰਸਾਈਕਲ ਤੇ ਲੰਡੀ ਜੀਪ ਹੋਵੇ ਤੇ ਉਹਦੇ ਨਾਲ ਫਿਰ ਜੱਟਾਂ ਦੀ ਟੌਰ ਹੁੰਦੀ ਹੈ ਜੀ ਤੇ ਉਹ ਬਸ ਬਾਈ ਨੇ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਵੀ ਜੋ ਆਪਣੇ ਪੁਰਾਣੇ ਸ਼ੌਂਕ ਨੇ ਪੰਜਾਬੀਆਂ ਦੇ ਜਿਹੜੇ ਮੰਨ ਲਓ ਨਹੀਂ ਕਮਿਊਟ ਆਪਦਾ ਕਰ ਸਕਦੇ ਕੋਈ ਵਹੀਕਲ ਮੰਨ ਲਓ ਕੋਈ ਪੁਰਾਣੀ ਯਾਦ ਕਿਸੇ ਦਾ ਕੋਈ ਕਾਲਜ ਟਾਈਮ ਵੇਲੇ ਦਾ ਕਿਸੇ ਨੂੰ ਕੋਈ ਦਾਜ ਚ ਮਿਲਿਆ ਉਹ ਇੱਥੇ ਮੰਗਾ ਸਕਦੇ ਨੇ ਜੀ ਸਾਡੇ ਥਰੂ ਤੇ ਦੂਜਾ ਜੋ ਹੈ ਆਪਾਂ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਰਲ ਕੇ ਕੱਲ ਨੂੰ ਇੱਕ ਤਾਂ ਫ੍ਰੀ ਦਸਤਾਰਾ ਬਣ ਰਹੇ ਹਾਂ ਜੀ ਕੋਈ ਵੀ ਆਵੇ ਉੱਥੇ ਆ ਕੇ ਫ੍ਰੀ ਆਫ ਕੋਸਟ ਸਾਤੋਂ ਦਸਤਾਰ ਬਣਾ ਸਕਦਾ ਜੀ ਬਾਈ ਨਾਨਕ ਸਿੰਘ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜੀ ਕਿਉਂਕਿ ਉਹ ਪੱਗਾਂ ਸਿਖਾਉਂਦੇ ਵੀ ਨੇ ਗੁਰੂ ਘਰ ਜਿਵੇਂ ਆਪਾਂ ਅੱਗੇ ਕਈ ਇੰਟਰਵਿਊਆਂ ਦੇ ਵਿੱਚ ਜ਼ਿਕਰ ਕੀਤਾ ਬਾਈ ਜੀ ਦਾ ਉਹਦੇ ਵਿੱਚ ਮੈਂ ਵੀ ਇੱਕ ਆਪਦਾ ਯੋਗਦਾਨ ਪਾਉਣਾ ਜੀ ਜਿਵੇਂ ਹੁਣ ਉਹ ਤੁਹਾਡੀ ਮਿਹਰਬਾਨੀ ਹੈ ਤੁਸੀਂ ਜਿਤਾ ਦਿੰਦੇ ਸੀਗੇ ਪਤਾ ਨੀ ਉਦਾਂ ਹੀ ਜਿਤਾ ਦਿੰਦੇ ਸੀਗੇ ਵੀ ਆਏ ਆ ਮੇਲਾ ਦੇਖਣ ਕੋਈ ਉਹਦੇ ਵਿੱਚ ਜੇਤੂ ਭਾਵਨਾ ਨੀ ਕੋਈ ਜੀਤ ਭਾਵਨਾ ਨੀ ਵੀ ਆਪਾਂ ਜੇ ਹਾਰ ਗਏ ਦਸ ਮਿੰਟ ਦਾ ਸ਼ੁਗਲ ਹੁੰਦਾ ਜੀ ਤੇ ਉਹ ਆਪਣੇ ਪੇਜ ਤੇ ਵੀ ਸਨੀ ਸਵੈਜ ਭਾਜੀ ਨੇ ਆਪਣੇ ਉਹਨਾਂ ਨੇ ਡਿਸਪਲੇ ਕੀਤਾ ਹੈ ਜੋ ਉਹਦੇ ਰੂਲਸ ਵਗੈਰਾ ਨੇ ਆਪਾਂ ਤੁਹਾਨੂੰ ਇੱਕ ਵਾਰ ਫਿਰ ਤੁਹਾਡੇ ਰੇਡੀਓ ਰਾਹੀਂ ਆਪਾਂ ਹੁਣ ਦੱਸ ਦਿੰਦੇ ਹਾਂ ਜੀ ਉਹਦੀ ਟਾਈਮ ਲਿਮਿਟ ਹੋਊਗੀ ਜੀ 10 ਮਿੰਟ ਤੋਂ ਉੱਪਰ ਨੀ ਹੋਣੀ ਜੀ ਉਹ ਤੇ 10 ਮਿੰਟ ਤੋਂ ਪਹਿਲਾਂ ਬੰਨਣੀ ਆ ਸ਼ੀਸ਼ੇ ਤੇ ਬਾਜ ਵਗੈਰਾ ਜੋ ਆਪਣੇ ਇਕੁਇਪਮੈਂਟ ਚਾਹੀਦੀ ਹੋਊਗੀ ਲੋੜੀਂਦੀ ਉਹ ਪਾਰਟੀਸਪੈਂਟ ਲੈ ਕੇ ਆਉਣਗੇ ਕੱਪੜਾ ਜੇ ਕਿਸੇ ਕੋਲ ਨਹੀਂ ਹੈਗਾ ਤਾਂ ਸਾਡਾ ਕਲੱਬ ਉੱਥੇ ਦਸਤਾਰਾਂ ਦੇ ਕੱਪੜੇ ਪ੍ਰੋਵਾਈਡ ਕਰੂਗਾ ਜੀ ਆਪਦਾ ਲੈ ਕੇ ਆ ਸਕਦੇ ਹੋ ਤੇ ਜਿਹਨੇ ਹੋਰ ਸੰਗਤ ਨੇ ਜੋ ਵੀ ਈਵਨ ਜੇ ਕੋਈ ਕੰਪੀਟੀਸ਼ਨ ਚ ਨਹੀਂ ਭਾਗ ਲੈ ਰਿਹਾ ਮੰਨ ਲਓ ਕਿਸੇ ਦਾ ਜੀ ਕਰੇ ਉਹਨਾਂ ਵੀ ਹਾਂ ਦਸਤਾਰਾਂ ਬੰਨ ਰਹੇ ਨੇ ਬੱਚੇ ਬੰਨ ਰਹੇ ਨੇ ਯੰਗ ਮੁੰਡੇ ਬੰਨ ਰਹੇ ਨੇ ਫਿਰ ਅਰਗੇ ਦਾ ਤੁਰੇ ਜਾਂਦੇ ਤਾਂ ਦੇਖ ਕੇ ਜੀ ਕਰਿਆ ਹੁੰਦਾ ਵੀ ਹਾਂ ਕਾਸ਼ ਮੇਰੇ ਵੀ ਸਿਰ ਤੇ ਗੁਰੂ ਦਾ ਤਾਜ ਹੀ ਉਹ ਹੈ ਆਪਣਾ ਬਖਸ਼ਿਆ ਜੀ ਹਾਂ ਤੇ ਉਹੀ ਕਿਸੇ ਨੇ ਵੀ ਬਣਾਉਣੀ ਹੋਵੇ ਇਨ ਕੇਸ ਆਪਣੇ ਉੱਥੇ ਬੂਥ ਲੱਗੇ ਹੋਣਗੇ ਜੀ ਤੇ ਸਿੱਖ ਮੋਟਰਸਾਈਕਲ ਕਲੱਬ ਬੰਨੀ ਉੱਥੇ ਆ ਕੇ ਫ੍ਰੀ ਆਫ ਕੋਸਟ ਤੋਂ ਬਣਵਾ ਵੀ ਸਕਦਾ ਤੇ ਜੇ ਕੋਈ ਚਾਹਵਾਨ ਹੈਗਾ ਤਾਂ ਪਾਰਟੀਸਪੇਟ ਕਰਕੇ ਜੋ ਇਨਾਮ ਆਪਣੇ ਰੱਖੇ ਨੇ ਫਸਟ ਸੈਕਿੰਡ ਥਰਡ ਤੇ ਹੋਰ ਵੀ ਕਈ ਕੰਪੀਟੀਟਿਵ ਇਨਾਮਸ ਨੇ ਜੋ ਹੈਗੇ ਨੇ ਉਹ ਲੈ ਸਕਦੇ ਨੇ
1: ਕਾਫੀ ਵਧੀਆ ਸਾਡੇ ਕਲੱਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਜੀ
0: ਹਾਂਜੀ
1: ਤੇ ਕੱਲ ਨੂੰ ਮੈਨੂੰ ਲੱਗਦਾ ਵੀ ਥੋੜਾ ਮੌਸਮ ਠੰਡਾ ਹੋ ਗਿਆ ਕਈ ਦੋਸਤ ਕਹਿ ਰਹੇ ਸੀ ਆਪਾਂ ਬਾਹਰ ਜਾਣਾ ਪਰ ਲੱਗਦਾ ਵੀ ਮੌਸਮ ਨੇ ਉਹਨਾਂ ਨੂੰ ਬਾਹਰ ਨੀ ਜਾਣ ਦੇਣਾ
0: ਪਿਛਲੇ ਸਾਲ ਵਾਂਗੂ ਕੁੜਤਾ ਚਾਦਰਾ ਡਰਾਈ ਕਲੀਨ ਕੀਤਾ ਪਿਆ ਪਰ ਲੱਗਦਾ ਨੀ ਰੱਬ ਲਵਾਊਗਾ ਜੀ ਐਤਕੀ ਹਵਾ ਵੜ ਜਾਣੀ ਬਾਕੀ ਸਨੋ ਚਾਂਸਿਸ ਦੱਸੇ ਨੇ ਆਪਣਾ ਕੈਲਗਰੀ ਆਈ ਆਪਾਂ ਯੂਜ਼ ਟੂ ਆ ਕੋਈ ਬਹਾਨਾ ਨੀ ਲਾਉਣਾ ਕਿਸੇ ਨੇ ਵੀ ਠੰਡ ਸੀ ਤਾਂ ਨੀ ਆਏ ਕੁਛ ਨੀ ਆਏ ਇਨਡੋਰ ਪ੍ਰੋਗਰਾਮ ਭਾਜੀ ਤੁਹਾਡਾ ਦੈਟਸ ਅ ਵੈਰੀ ਗੁੱਡ ਥਿੰਗ ਦੈਟ ਇਟਸ ਇਨਡੋਰ ਰਾਈਟ ਅੰਦਰ ਆਓ ਹੀਟਡ ਹੋਊਗਾ ਜੇ ਠੰਡ ਵੀ ਹੋਈ ਬਾਕੀ ਮਾਹੌਲ ਇੰਨਾ ਗਰਮ ਆਪਾਂ ਕਰ ਦੇਣਾ ਜੀ ਉੱਥੇ ਠੰਡ ਆਪਾਂ ਆਪੇ ਹਟਾ ਦੇਣੀ ਜੀ ਲੋਕਾਂ ਦੀ ਫ੍ਰੀ ਫੂਡ ਕੰਪੀਟੀਸ਼ਨ ਵਗੈਰਾ ਵੀ
1: ਵਧੀਆ ਰੱਖਿਆ ਜੀ ਕਾਫੀ ਚਾਹ ਜਿਹੜੀ ਉੱਥੇ ਜਿਹੜਾ ਦੂਜਾ ਕੰਮ ਕਰ ਰਿਹਾ ਸੀ ਉਹ ਚਾਹ ਇੱਥੇ ਆ ਗਏ ਇਹਦੇ ਠੰਡ ਲੱਗ ਜਿਹੜਾ ਹੈ ਉਹ ਨਾਲ ਨਾਲ ਕਰਦੇ ਕਰਦੇ ਅੰਦਰ ਵੜ ਜਾਂਦੇ ਆ ਤੇ ਹੁਣ ਵਾਪਸ ਚੱਲਦੇ ਆ ਅੰਦਰ ਜਿੱਥੇ ਕਿ ਆਪਾਂ ਬਾਕੀ ਆਪਣੀ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਸੀ ਉੱਥੇ ਹੀ ਚਲੇ ਚੱਲਦੇ ਆ ਵਾਪਸ ਓਹੋ ਠੰਡ ਬਹੁਤ ਹੈ ਜੀ ਬਾਹਰ ਤੇ ਆਈ ਥਿੰਕ ਆਪਾਂ ਤੁਸੀਂ ਤਾਂ ਜੈਕਟ ਪਾਈ ਹੈ ਤੇ ਫਿਰ ਵੀ ਟੀ-ਸ਼ਰਟ ਮੰਗ ਕਰਦੇ ਤੇ ਮੈਂ ਥੋੜਾ ਜਿਹਾ ਹਲਕਾ ਜਿਹਾ ਕੋਟ ਆ ਜੀ ਜ਼ਿਆਦਾ ਹਲਕਾ ਪਾਇਆ ਤੇ ਫਿਰ ਇਸ ਕਰਕੇ ਜਿਹੜੇ ਦੋਸਤ ਹੁੰਦੇ ਨੇ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਵੀ ਅੱਜ ਆਪਾਂ ਠੰਡ ਦੇ ਨਾਲ ਕੰਬਦੇ ਪਏ ਨੇ ਇਹਨਾਂ ਦੇ ਫੇਸ ਉੱਤੇ ਦੇਖ ਸਕਦਾ ਵੀ ਠੰਡ ਜਿਹੜੀ ਲੱਗ ਗਈ ਹੈ ਵੈਸੇ ਤੇ ਅੱਜ ਆਪਾਂ ਪ੍ਰੋਗਰਾਮ ਤੇ ਪਹੁੰਚੇ ਜੀ ਮਿਸਟਰ ਮਿਸਿਸ ਬੀਅਰ ਜਿਹੜੇ ਇਹਨਾਂ ਦੀ ਸ਼ੋਪ ਹੈ ਇੱਕ ਬੜਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਰੈਂਟਲ ਕੱਪੜੇ ਦਈਏ ਤੇ ਉਹਦੇ ਨਾਲ ਨਾਲ ਨਵੇਂ ਤੁਸੀਂ ਲੈ ਕੇ ਜਾਣੇ ਨਵੇਂ ਵੀ ਲੈ ਕੇ ਜਾਓ ਆਪਣੇ ਕਿਸੇ ਵੀ ਕੋਲ ਵਾਸਤੇ ਕਰਨੇ ਤੇ ਜੋਤੀ ਜੀ ਵੀ ਇੱਥੇ ਨੇ ਜੋਤੀ ਜੀ ਨਾਲ ਵੀ ਥੋੜੀ ਜਿਹੀ ਗੱਲਬਾਤ ਕਰ ਲਈ ਕੱਲ ਥੋੜੀ ਗੱਲ ਹੋਈ ਸੀ ਇਹਨਾਂ ਨਾਲ ਤੇ ਜੀ ਜੋਤੀ ਜੀ ਥੋੜਾ ਜਿਹਾ ਸਾਨੂੰ ਕਿਉਂਕਿ ਆਪਾਂ ਠੰਡ ਨਾ ਕੰਬਦੇ ਥੋੜਾ ਜਿਹਾ ਤੁਸੀਂ ਸਾਨੂੰ ਤੁਸੀਂ ਚਾਹ ਦਾ ਆਰਡਰ ਕਰੋ ਕਿਤੇ ਤੇ ਆਪਾਂ ਆਪਣੇ ਕੰਮ ਦੀ ਗੱਲ ਕਰਦੇ ਹਾਂ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਸਤਿ ਸ਼੍ਰੀ ਅਕਾਲ ਜੀ ਤੇ ਥੋੜਾ ਜਿਹਾ ਸਾਨੂੰ ਆਪਣੇ ਸਟੋਰ ਬਾਰੇ ਤੇ ਕੱਲ ਜਿਹੜਾ ਫੈਸ਼ਨ ਸ਼ੋਅ ਹੋਣ ਜਾ ਰਿਹਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ
2: ਹਾਂਜੀ ਜਿੱਦਾਂ ਕਿ ਕੈਲਗਰੀ ਵਾਸੀਆਂ ਨੂੰ ਪਤਾ ਹੀ ਆ ਆਪਾਂ ਸਟੋਰ ਓਪਨ ਕੀਤਾ ਕੈਲਗਰੀ ਚ ਤੇ ਅਫੋਰਡੇਬਿਲਟੀ ਲੈ ਕੇ ਆਏ ਆ ਸਾਰੇ ਕੈਲਗਰੀ ਵਾਸੀਆਂ ਲਈ ਰੈਂਟਲ ਸਰਵਿਸਿਸ ਤੁਸੀਂ ਲੈ ਸਕਦੇ ਹੋ ਕੈਲਗਰੀ ਚ ਕੋਈ ਨਹੀਂ ਕਰ ਰਿਹਾ ਤੇ ਤੁਸੀਂ ਸਾਡੇ ਚੋਂ ਰੈਂਟਲ ਆਊਟਫਿਟ ਜਿਹੜੇ ਹੈਗੇ ਆ ਲਹਿੰਗਾ ਸ਼ੇਰਵਾਨੀ ਬ੍ਰਾਈਡਲ ਜੁਐਲਰੀ ਉਹ ਰੈਂਟ ਆਊਟ ਕਰ ਸਕਦੇ ਹੋ ਕਾਫੀ

ਟਾਈਮ ਦੇ ਬੜੇ ਪ੍ਰਬੰਧ ਨੇ ਤੇ ਟਾਈਮ ਦੇ ਨਾਲ ਉਹਨਾਂ ਨੇ ਪਹੁੰਚ ਜਾਣਾ ਸ਼ੁਰੂ ਦੇ ਵਿੱਚ ਹੀ ਤੇ ਪਲੱਸ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਆਪਣੇ ਪੰਜ ਜਾਂ ਛੇ ਹੋਰ ਐਮ ਐਲ ਏ ਜਿਹੜੇ ਨੇ ਉਹ ਵੀ ਪਹੁੰਚਣਗੇ ਤੇ ਇਸ ਤੋਂ ਇਲਾਵਾ ਜਿਹੜੇ ਸਾਡੀ ਕਮਿਊਨਿਟੀ ਦੇ ਤਿੰਨ ਐਮ ਪੀ ਨੇ ਜਸਰਾਜ ਹਰਲਨ ਜੀ ਅਮਨਪ੍ਰੀਤ ਗਿੱਲ ਜੀ ਤੇ ਸਾਡੇ ਦਵਿੰਦਰ ਗਿੱਲ ਜੀ ਇਹ ਤਿੰਨੋਂ ਵੀ ਪਹੁੰਚ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਐਮ ਐਲ ਏ ਨੇ ਯੂ ਸੀ ਪੀ ਪਾਰਟੀ ਦੇ ਮਿਨਿਸਟਰ ਨੇ ਉਹ ਵੀ ਆਉਣਗੇ ਕਿਉਂਕਿ ਜੋ ਮੈਨੂੰ ਕਿਹਾ ਗਿਆ ਵੀ ਉਹ ਵੀ ਪਹੁੰਚਣਗੇ ਇੱਥੇ ਜਿਹੜੇ ਕਦੇ ਪਹੁੰਚਣਗੇ ਉਹਦੇ ਬਾਰੇ

0: 16th May 2026, 12 p.m. to 6 p.m. at the Genesis Center, 7555 Falcon Ridge Boulevard, Northeast, Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਹੈ ਕੱਲ ਨੂੰ ਵਧੀਆ ਧੂਮ ਧਮਾਕੇ ਦੇ ਨਾਲ ਪਹੁੰਚ ਰਿਹਾ ਤੇ ਉਹਦੇ ਬਾਰੇ ਗੱਲਬਾਤ ਜੀ ਕਰ ਰਹੇ ਸੀ ਵੀ ਅੱਜ ਆਪਾਂ ਇੱਥੇ ਮਿਸਟਰ ਐਂਡ ਮਿਸਿਸ ਬੇਅਰ ਸਟੂਡੀਓ ਦੇ ਉੱਤੇ ਜਿੱਥੇ ਇਹਨਾਂ ਦਾ ਸਟੂਡੀਓ ਤੇ ਆਪਾਂ ਆਪਣਾ ਹੀ ਬਣਾ ਲਿਆ ਵੈਸੇ ਤੇ ਇੱਥੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਇੱਥੇ ਸਾਡੇ ਧਨੋਆ ਸਾਹਿਬ ਜੀ ਸਾਡੇ ਦੋਸਤ ਨੇ ਜੀ ਪਹਿਲਾਂ ਛੋਟੇ ਭਰਾ ਨੇ ਬੇਸਿਕਲੀ ਬੜਾ ਵਧੀਆ ਪੱਗਾਂ ਦਾ ਜਿਹੜਾ ਕੰਪੀਟੀਸ਼ਨ ਹੈ ਜਿੱਤੇ ਰਹੇ ਆ ਤੇ ਹੁਣ ਲੋਕਾਂ ਦੀ ਹੈਲਪ ਵੀ ਕਰਦੇ ਆ ਤੇ ਪੱਗਾਂ ਵੀ ਬਣਾਉਂਦੇ ਆ ਨਾਲ ਤੇ ਉਹ ਵੀ ਇੱਥੇ ਪਹੁੰਚਣੇ ਤੇ ਲੀਗਲ ਪੋਲੀਟੀਕਲ ਬੈਟਲਸ ਐਸਕਲੇਟਿੰਗ ਅਰਾਊਂਡ ਅਲਬਰਟਾ ਸੈਪਰੇਸ਼ਨ ਪਟੀਸ਼ਨ ਐਜ਼ ਪਾਈਪਲਾਈਨ ਟਾਈਮਲਾਈਨ ਐਂਟਰਸ ਡਿਬੇਟ ਇਹ ਟਾਈਟਲ ਹੈ ਜੀ ਅੱਜ ਜਦੋਂ ਸਾਈਨ ਹੋਣ ਦੇ ਨਾਲ ਹੀ ਤੇ ਫਿਰ ਤੋਂ ਜਿਹੜੀਆਂ ਇਸ਼ੂ ਜਿਹੜੇ ਨੇ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਸੈਪਰੇਟਿਜ਼ਮ ਦੀ ਜਿਹੜੀ ਗੱਲਾਂ ਬਾਤਾਂ ਨੇ ਹਾਲਾਂਕਿ ਕੋਰਟ ਨੇ ਜਿਹੜੀ ਇਹ ਲੈਟਰ ਸੀਗੀ ਇਹ ਚੁੱਕ ਕੇ ਐਪਲੀਕੇਸ਼ਨ ਬਾਹਰ ਸੁੱਟੀ ਕਿ ਵੀ ਇਹ ਓਰਿਜਿਨਲ ਲੋਕੀ ਜਾਂ ਜਿਹੜੇ ਸਾਡੇ ਫਸਟ ਨੇਸ਼ਨ ਲੋਕਾਂ ਦੇ ਅਗੇਂਸਟ ਹੈ ਸੋ ਉਹਦੇ ਬਾਵਜੂਦ ਵੀ ਜਿਹੜੀ ਇਹ ਗੱਲਬਾਤ ਅੱਗੇ ਵਧਦੀ ਜਾ ਰਹੀ ਹੈ ਟੈਂਪਰੇਚਰ ਕੁਇਕਲੀ ਤੁਹਾਨੂੰ ਦੱਸ ਦਈਏ ਵੀ 12 degrees ਹਾਲਾਂਕਿ ਹਵਾ ਬੜੀ ਬਾਹਰ ਠੰਡੀ ਚੱਲ ਰਹੀ ਹੈ ਮੌਸਮ ਜਿਹੜਾ ਠੰਡਾ ਹੋ ਚੁੱਕਿਆ 12 degrees ਟੈਂਪਰੇਚਰ ਹੈ ਤੇ ਇਹਦੇ ਚ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਠੰਡ ਜਿਹੜੀ ਹੈ ਕੱਲ੍ਹ ਨੂੰ ਮੰਨਿਆ ਜਾ ਰਿਹਾ ਵੀ ਦੇਖੀ ਜਾਏਗੀ ਸਿੰਗਲ ਡਿਜਿਟ ਦੇ ਵਿੱਚ ਕੱਲ੍ਹ ਟੈਂਪਰੇਚਰ ਚਲਾ ਜਾਣਾ ਅੱਜ ਦਾ ਟੈਂਪਰੇਚਰ ਚਾਹੇ 12 degrees ਹੈ ਤੇ ਦੂਜੇ ਪਾਸੇ ਗ੍ਰੀਨ ਲਾਈਟ ਮਿਲ ਗਈ ਅਲਬਰਟਾ ਆਇਲ ਪਾਈਪਲਾਈਨ ਕੰਸਟਰਕਸ਼ਨ ਨੂੰ ਬਾਏ ਫਾਲ 2027 ਨੋ ਪ੍ਰਾਈਵੇਟ ਪ੍ਰੋਪਨਨ ਯੈਟ ਤੇ ਹਾਲ ਤੱਕ ਇਹਨਾਂ ਕੋਈ ਉੱਥੇ ਪਹੁੰਚਿਆ ਨਹੀਂ ਪ੍ਰਾਈਵੇਟ ਜਿਹੜਾ ਬੰਦੇ ਨਾਲ ਤੇ ਬੈਂਫ ਦੇ ਮੇਅਰ ਚਾਹੁੰਦੇ ਵੀ ਸਮਰ ਵਿਜ਼ਟਰ ਜਿਹੜੇ ਨੇ ਉਹ ਲੀਵਿੰਗ ਦਾ ਕਾਰ ਐਟ ਹੋਮ ਤੇ ਇੱਥੇ ਕਾਰਾਂ ਦੇ ਨਾਲ ਗੰਦ ਨਾ ਪਾਓ ਤੁਸੀਂ ਤੇ ਇੱਥੇ ਤੁਸੀਂ ਆਓ ਜੀ ਗੱਡੀਆਂ ਦੇ ਨਾਲ ਇਨਸਟੈਡ ਆਫ ਕਾਰਾਂ ਤੇ ਆ ਕੇ ਤੇ ਇਸ ਤਰ੍ਹਾਂ ਦਾ ਕੰਮ ਕਰੋ ਡੈਫੀਨੇਟਲੀ ਜੇ ਬਹੁਤ ਜ਼ਿਆਦਾ ਪੀਸਫੁਲ ਵਧੀਆ ਮਾਹੌਲ ਹੋਣ ਦੇ ਬਾਵਜੂਦ ਆਪਾਂ ਸਾਰੇ ਜਦੋਂ ਉੱਥੇ ਜਾਂਦੇ ਹਾਂ ਤੇ ਪ੍ਰੋਬਲਮ ਤੇ ਹੁੰਦੀਆਂ ਹੀ ਲੋਕਲ ਲੋਕਾਂ ਨੂੰ ਜਦੋਂ ਠੰਡੀ ਠੰਡੀ ਜਿਹੜੀ ਮਾਹੌਲ ਜਿਹੜਾ ਉਹ ਪੋਲਿਊਸ਼ਨ ਵਾਲਾ ਕ੍ਰੀਏਟ ਕਰਦੇ ਜਾ ਕੇ ਸੋ ਅੱਜ ਦਾ ਟੈਂਪਰੇਚਰ ਵੱਧ ਤੋਂ ਵੱਧ 15 degrees ਹੋਣਾ ਸੀ ਘੱਟ ਤੋਂ ਘੱਟ ਜਿਹੜਾ ਉਹ 7 degrees

0: ਕੱਲ ਹਲਕੀ ਫੁਲਕੀ ਜਿਹੜੀ ਰੇਨ ਹੈ ਬਾਰਿਸ਼ ਜਿਹੜੀ ਹੈ ਉਹ ਅੱਜ ਹੋਣ ਦੇ ਚਾਂਸਿਸ ਨੇ 4 ਮਿਲੀਮੀਟਰ ਤੱਕ। ਕੱਲ ਹੋ ਸਕਦਾ ਵੀ ਬਾਰਿਸ਼ ਪੈਣ ਦੇ ਚਾਂਸਿਸ ਜ਼ਿਆਦਾ ਨੇ ਥੋੜੇ ਜਿਹੇ ਤੇ 5-6 ਸੈਂਟੀਮੀਟਰ 5-6 ਮਿਲੀਮੀਟਰ ਤੱਕ ਦੀ ਬਾਰਿਸ਼ ਜਿਹੜੀ ਹੈ ਉਹ ਕੱਲ ਵੀ ਪੈ ਸਕਦੀ ਹੈ। 9 ਡਿਗਰੀ ਵੱਧ ਤੋਂ ਘੱਟ 2 ਡਿਗਰੀ ਹੋਏਗਾ ਪਰ ਟੈਂਪਰੇਚਰ ਜਿਹੜਾ ਓਵਰਆਲ ਠੀਕ ਠਾਕ ਹੀ ਰਹੇਗਾ। ਮੇਰੀ ਸੰਦੀਪ ਭਾਜੀ ਜਿਹੜੇ ਕਿ ਗੁਰੂ ਨਾਨਕ ਫਰੀ ਕਿਚਨ ਰਨ ਕਰਦੇ ਆ ਤੇ ਉਹਦੇ ਨਾਲ ਗੱਲਬਾਤ ਹੋ ਰਹੀ ਸੀ। ਕਹਿੰਦੇ ਜਦੋਂ ਹਜ਼ਾਰਾਂ ਲੋਕੀ ਇੱਥੇ ਇਕੱਠੇ ਹੋਣੇ ਆ ਤੇ ਗੁਰੂ ਮਹਾਰਾਜ ਨੇ ਵੀ ਕਿਰਪਾ ਕਰ ਦੇਣੀ ਹੈ ਤੇ ਬਾਰਿਸ਼ ਹੋ ਸਕਦਾ ਜਿਹੜੇ ਬਾਹਰ ਵੀ ਲੋਕੀ ਆਪਣਾ ਫੂਡ ਲੈਣ ਆਉਂਦੇ ਨੇ ਗਰੋਸਰੀ ਦਾ ਤੇ ਉਹਨਾਂ ਨੂੰ ਵੀ ਨਾ ਠੰਡ ਲੱਗੇ ਤੇ ਨਾ ਹੀ ਬਾਰਿਸ਼ ਪਵੇ। ਕੱਲ ਸੇਮ ਟਾਈਮ ਦੇ ਉੱਤੇ ਜੇ ਆਪਾਂ ਅੰਦਰ ਦੀ ਗੱਲ ਕਰਦੇ ਹਾਂ ਟੈਂਪਰੇਚਰ ਇੱਕ ਵਧੀਆ ਟੈਂਪਰੇਚਰ ਹੁੰਦਾ ਜਿੱਥੇ ਤੁਸੀਂ ਪਹੁੰਚ ਕੇ ਤੇ ਇੰਜੋਏ ਕਰਨਾ ਇਨਡੋਰ ਤੇ ਫਿਰ ਇਨਡੋਰ ਹੀ ਹੁੰਦਾ। ਇਸੇ ਕਰਕੇ ਆਪਾਂ ਹਮੇਸ਼ਾ ਸਰਦੀਆਂ ਦਿਨਾਂ ਚ ਰੱਖਦੇ ਰਹੇ ਹਾਂ। ਇਸ ਵਾਰੀ ਥੋੜਾ ਜਿਹਾ ਬੈਟਰ ਵੈਦਰ ਚ ਰੱਖ ਰਹੇ ਹਾਂ ਬਟ ਉਹਦੇ ਬਾਵਜੂਦ ਵੀ ਠੰਡ ਜਿਹੜੀ ਹੈ ਉਹ ਆ ਗਈ ਤੇ ਸੰਡੇ ਫਿਰ ਵਧੀਆ ਟੈਂਪਰੇਚਰ ਹੋਏਗਾ। ਤੁਸੀਂ ਲੌਂਗ ਵੀਕਐਂਡ ਜਿਹੜਾ ਸੰਡੇ ਮੰਡੇ ਨੂੰ ਵਧੀਆ ਇੰਜੋਏ ਕਰ ਸਕਦੇ ਹੋ। ਚਮਕਦਾਰ ਧੁੱਪ 11 ਤੇ 2 ਡਿਗਰੀ ਜਿਸ ਦਿਨ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ। ਮੰਡੇ ਨੂੰ 15 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 1 ਡਿਗਰੀ, ਟਿਊਜ਼ਡੇ 19, ਮਈ ਨੂੰ 16 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 3, ਵੈਡਨਸਡੇ ਨੂੰ 16-5 ਤੇ ਟਿਊਜ਼ਡੇ ਤੋਂ ਬਾਅਦ ਫਿਰ ਵੈਡਨਸਡੇ ਦੇ ਥਰਸਡੇ ਨੂੰ ਜਾ ਕੇ ਵੰਸ ਅਗੇਨ ਕਲੋਜ਼ ਟੂ 20 ਡਿਗਰੀ ਟੈਂਪਰੇਚਰ ਜਿਹੜਾ ਉਹ ਦੇਖਿਆ ਜਾਏਗਾ, ਘੱਟ ਤੋਂ ਘੱਟ 4 ਡਿਗਰੀ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਮਾਪਤੀ ਵਾਲੇ ਪਾਸੇ ਪਹੁੰਚਾਉਣ ਤੋਂ ਪਹਿਲਾਂ ਮੈਂ ਚਾਹਾਂਗਾ ਕੁਇਕਲੀ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਲਈਏ ਤੇ ਫਿਰ ਇਹ ਮੈਸੇਜ ਤੋਂ ਬਾਅਦ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਾਂਗੇ। ਸੁਣਦੇ ਹਾਂ ਗੱਲਬਾਤ, ਕਿਉਂਕਿ ਸਟੇਟ ਸ਼ਾਈਨ ਮੀਡੀਆ ਵਾਲੇ ਜਿਹੜੇ ਸਾਡੇ ਭਰਾ ਨੇ ਉਹ ਵੀ ਪਹੁੰਚ ਚੁੱਕੇ ਨੇ ਅੱਜ। ਉਹਨਾਂ ਨੇ ਕਾਫੀ ਮਿਹਨਤ ਦੇ ਨਾਲ ਆਪਣੀ ਇੱਥੇ ਟਰੱਕ ਜਿਹੜਾ ਹੈ ਉਹ ਇੱਥੇ ਲਾ ਦਿੱਤਾ ਸਾਡੇ ਕੋਲ। ਇੱਕ ਛੋਟਾ ਜਿਹਾ ਮੈਸੇਜ ਸੁਣ ਲੈਂਦੇ ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਵਾਈਂਡ ਅਪ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ
1: ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ। ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ। ਸਭ ਤੋਂ ਵਧੀਆ ਗੱਲ ਕੀ ਹੈ, ਐਂਟਰੀ ਬਿਲਕੁਲ ਮੁਫਤ ਹੈ। ਜੀ ਹਾਂ, ਪੂਰੇ ਪਰਿਵਾਰ ਲਈ ਮੁਫਤ, ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ, ਕਬੂਬ ਫਿਊਜ਼ਨ, ਗੁਰੂ ਨਾਨਕ ਫਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ। ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ। ਜੈਨੇਸਿਸ ਸੈਂਟਰ, ਫੀਚਰ ਜਿਮ ਅਤੇ ਇਵੈਂਟ ਸੈਂਟਰ, 7555 ਫੈਲਕਨ ਰਿਜ, ਬੁਲੇਵਾਰਡ NE ਵਿਖੇ। ਇਹ ਮੌਕਾ ਨਾ ਗਵਾਓ। ਹੋਰ ਜਾਣਕਾਰੀ ਲਈ visakhimela.ca ਤੇ ਜਾਓ।
2: For more info, call Rajesh Angral 403-400-0203 or visit our website visakhimela.ca. Visakhi Mela, Calgary!
0: ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਪ੍ਰੋਗਰਾਮ ਦੇ ਆਲਮੋਸਟ ਸਮਾਪਤੀ ਤੇ ਆਪਾਂ ਪਹੁੰਚ ਗਏ ਤੇ ਧਨੋਆ ਹੁਣ ਮੇਰੇ ਨਾਲ ਹੀ ਖੜੇ ਨੇ ਜੀ। ਫਿਰ ਜਾਂਦੇ ਨੇ, ਕੀ ਮੈਸੇਜ ਦੇਣਾ ਚਾਹੋਗੇ?
3: ਮੈਸੇਜ ਭਾਜੀ ਤੁਸੀਂ ਸਾਰਾ ਵਾਈਂਡ ਅਪ ਕਰ ਲਿਆ, ਸਾਰੀਆਂ ਨੂੰ ਇਨਫੋਰਮੇਸ਼ਨ ਮਿਲੀ ਹੋਈ ਹੈ। ਲੋਕ ਤੁਹਾਡੇ ਪੋਸਟਰ ਵਗੈਰਾ ਦੇਖ ਰਹੇ ਹੈ, ਸ਼ੋਪਸ ਤੇ ਹੋਲਡਿੰਗਸ ਲੱਗੀਆਂ ਨੇ, ਆਨਲਾਈਨ ਤੁਹਾਡੀ ਕਾਫੀ ਹੋ ਰਹੀ ਹੈ ਐਡਵਰਟਾਈਜ਼,
0: ਮੀਡੀਆ ਵਾਲੇ ਕਾਫੀ
3: ਆ ਜੀ। ਨਹੀਂ ਆ, ਮੈਂ ਤਾਂ ਤੁਹਾਡਾ, ਮੈਂ ਇਥੋਂ ਲੰਘ ਰਿਹਾ ਸੀਗਾ, ਤੁਹਾਡੇ ਦਰਸ਼ਨ ਹੋ ਗਏ ਕੁਦਰਤੀ। ਉਹ ਸਕਰੀਨ ਹੀ ਇੰਨੀ ਵਾਈਟ ਹੈ ਜੀ ਸ਼ਾਈਨ ਵਾਲਿਆਂ ਦੀ, ਮੈਂ ਦੇਖਿਆ ਵੀ ਜਿਹੜਾ ਬੰਦਾ ਮੂਹਰੇ ਖੜਾ ਉਹ ਟੀਵੀ ਤੇ ਵੀ ਉਹੀ ਚੱਲ ਰਿਹਾ ਕਿ ਕੋਲੇ ਜਾ ਕੇ ਦਰਸ਼ਨ ਕੀਤੇ ਜਾਣ। ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਜੀ, ਮੈਂ ਤਾਂ ਕਲੱਬ ਬੰਨੀ ਹੱਥ ਜੋੜ ਕੇ ਬੇਨਤੀ ਕਰਦਾ ਜੀ, ਆਪਾਂ ਰੀਪ੍ਰੈਜੈਂਟ ਕਰ ਰਹੇ ਹਾਂ ਸਿੱਖ ਮੋਟਰਸਾਈਕਲ ਰਾਈਡਰਸ ਨੂੰ
0: ਜੀ,
3: ਤੇ ਦਸਤਾਰ ਨੂੰ ਮੋਟੀਵੇਟ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਆ, ਆਪਾਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਇਹ ਅੱਗੇ ਆਉਣ। ਆਪਾਂ ਦਸਤਾਰ ਸਿਖਲਾਈ ਕੈਂਪ ਵੀ ਲਾਉਂਦੇ ਹਾਂ,
0: ਠੀਕ
3: ਹੈ, ਅਵੇਅਰਨੈਸ ਕੈਂਪ ਕਰੀਦੇ ਨੇ, ਰਾਈਡਸ ਤੇ ਜਾਈਦਾ, ਕਲੀਨ ਅਪ ਕਰੀਦੀ ਹੈ ਕਮਿਊਨਿਟੀ। ਕੋਈ ਵੀ ਇਵੈਂਟ ਆ ਕਲੱਬ ਵੱਧ ਚੜ ਕੇ ਹਿੱਸਾ ਲੈਂਦਾ, ਤੇ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਆਪਦੇ ਇਵੈਂਟ ਦਾ ਇੱਕ ਹਿੱਸਾ ਬਣਾਇਆ ਜੀ, ਤੇ ਮੈਂ ਤੁਹਾਡੇ ਮਾਧਿਅਮ

0: ਅਸੀਂ ਆਪਣੇ ਸਾਰੇ ਕਲੱਬ ਵੱਲੋਂ ਸਾਰੀ ਕੈਲਗਰੀ ਦੀ ਸੰਗਤ ਨੂੰ ਦੁਆਰ ਤੋਂ ਇਨਵਾਈਟ ਕਰ ਰਹੇ ਹਾਂ ਜੀ ਵੀ ਆਓ ਦਸਤਾਰਾਂ ਸਜਵਾਓ ਤੇ ਜਿਹੜੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਹੜੇ ਯੰਗ ਮੇਰੇ ਵੀਰ ਭਾਈ ਹੈਗੇ ਨੇ ਉਹਨਾਂ ਨੂੰ ਆਪਦਾ ਟੈਲੈਂਟ ਸ਼ੋਅ ਕਰਨ ਦਾ ਆਪਾਂ ਮੌਕਾ ਦੇ ਰਹੇ ਹਾਂ ਕੱਲੂ ਆਓ ਤੇ ਉੱਥੇ ਕੰਪੀਟੀਸ਼ਨ ਦਾ ਵੀ ਹਿੱਸਾ ਲਓ ਵਧੀਆ ਆਪਣਾ ਹੋਊਗਾ ਜੀ ਕੱਲੂ
1: ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਤੇ ਜਿੱਥੇ ਤੁਸੀਂ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦੇ ਮੈਂਬਰ ਨਾਲ ਗੱਲਬਾਤ ਕੀਤੀ ਦੂਜੇ ਪਾਸੇ ਸਾਡੇ ਨਾਲ ਸਟਰੀਟ ਸ਼ਾਈਨ ਮੀਡੀਆ ਤੋਂ ਸਾਡੇ ਦੋਸਤ ਵੀ ਨਾਲ ਨੇ ਬੋਲਣਗੇ ਨੀ ਬਟ ਨਾਲ ਆਏ ਨੇ ਇਹਨਾਂ ਨੇ ਟਰੱਕ ਲਿਆ ਕੇ ਸਪੈਸ਼ਲ ਇੱਥੇ ਲਾ ਤਾ ਮਿਸਟਰ ਐਂਡ ਬੀਅਰ ਮਿਸਿਸ ਬੀਅਰ ਦੇ ਸਾਹਮਣੇ ਤਾਂ ਕਿ ਇੱਥੇ ਸਾਰੀ ਐਡਵਰਟਾਈਜਮੈਂਟ ਜਿਹੜੀ ਚੱਲਦੀ ਰਹੇ ਜਿੰਨੇ ਵੀ ਲੋਕੀ ਆ ਜਾ ਰਹੇ ਨੇ ਉਹ ਦੇਖ ਪਾ ਰਹੇ ਨੇ ਤੇ ਸਟੋਰ ਦੇ ਅੰਦਰ ਤੇ ਆਪਾਂ ਹੈਗੇ ਇਹਨਾਂ ਦੋਨਾਂ ਦੇ ਨਾਲ ਵਿਜੀ ਨਾਲ ਤੇ ਜੋਤੀ ਹੁਣ ਦੇ ਨਾਲ ਤੁਹਾਡੀ ਗੱਲਬਾਤ ਕਰਾਤੀ ਆਪਾਂ ਸੋ ਪ੍ਰੋਗਰਾਮ ਦਾ ਸਮਾਂ ਜੀ ਸਮਾਪਤ ਹੋਣ ਵਾਲਾ ਜੀ ਤੇ ਜੇ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਮੇਰੇ ਨਾਲ 4034000203 ਤੇ ਸੰਪਰਕ ਕਰ ਸਕਦੇ ਅੱਜ ਦਾ ਪ੍ਰੋਗਰਾਮ ਕਿਉਂਕਿ 8 ਵਜ ਗਏ ਆ ਤੇ ਅੱਜ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਦੋ ਚਾਰ ਦੋਸਤਾਂ ਦੇ ਨਾਲ ਗੱਲਬਾਤ ਆਪਾਂ ਕੀਤੀ ਹੈ ਤੇ ਪ੍ਰੋਗਰਾਮ ਜਿਹੜਾ ਝਟਪਟ ਅੱਗੇ ਪਹੁੰਚ ਗਿਆ ਸੋ ਵਨਸ ਅਗੇਨ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਵਿਸਾਖੀ ਮੇਲਾ .ca ਤੇ ਵਿਜਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਸਾਨੂੰ 4034000203 ਤੇ ਸੰਪਰਕ ਕਰਕੇ ਵੀ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਸੋ ਵਨਸ ਅਗੇਨ ਮੈਂ ਰਜੇਸ਼ ਮੇਰੇ ਨਾਲ ਧਨੋਆ ਹੋਣੇ ਆ ਤੇ ਸਟਰੀਟ ਸਾਈਨ ਮੀਡੀਆ ਤੋਂ ਤੇ ਰਵੀ ਜੀ ਆਪਾਂ ਸਾਰੇ ਇੱਥੇ ਅੱਜ ਖੜੇ ਹਾਂ ਜੀ ਤੇ ਇੱਥੇ ਕਿਉਂਕਿ ਕਾਫੀ ਰੌਣਕ ਲੱਗੀ ਸੀਗੀ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਸੋ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ੱਬਾ ਕੈਟ ਟੂ ਜੀ ਤੇ ਹੈਪੀ ਵਿਸਾਖੀ ਸਾਰਿਆਂ ਨੂੰ ਵਨਸ ਅਗੇਨ ਕੱਲ੍ਹ ਮਿਲਦੇ ਹਾਂ ਆਪਣੇ ਪਸੰਦੀਦਾ ਤੁਸੀਂ ਆਰਟਿਸਟ ਨੂੰ ਵੀ ਮਿਲ ਸਕਦੇ ਹੋ ਕੱਲ੍ਹ ਉੱਥੇ ਉਹਨਾਂ ਤੋਂ ਇਲਾਵਾ ਲੀਡਰਸ ਵੀ ਜਿਹੜੇ ਤੁਹਾਡੇ ਪਸੰਦ ਦੇ ਨੇ ਉਹਨਾਂ ਦੇ ਨਾਲ ਵੀ ਤੁਸੀਂ ਉੱਥੇ ਮੁਲਾਕਾਤਾਂ ਕਰੋ ਖਾਓ ਪੀਓ ਉਹ ਜਿਹੜਾ ਸਾਰੇ ਵੱਖਰੇ ਵੱਖਰੇ ਜਿਹੜੇ ਸਾਡੇ ਦੋਸਤ ਨੇ ਉਹ ਤੁਹਾਡੇ ਵਾਸਤੇ ਵੱਖਰਾ ਵੱਖਰਾ ਫੂਡ ਹੈ ਸਪੈਸ਼ਲੀ ਜਿਹਦੀ ਮੈਂ ਗੱਲ ਕਰਦਾ ਗੁਰੂ ਨਾਨਕ ਦੇਵ ਕਿਚਨ ਵਾਲੇ ਨੇ ਕਾਫੀ ਵੱਡਾ ਉੱਥੇ ਆਮ ਜਾਮ ਜਿਹੜਾ ਲੈ ਕੇ ਆਉਣਾ ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ੱਬਾ ਕੈਟ ਟੂ ਆਲ ਥੈਂਕ ਯੂ
2: The time is 8 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to it from 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਭ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4777171947
0: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: 7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
6: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
7: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
6: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
7: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161611।
8: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ।

0: ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ। 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515। 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।
3: ਬੇਅਦਬੀ ਨੂੰ ਲੈ ਕੇ ਬਿੱਲ ਆਇਆ ਵਿਧਾਨ ਸਭਾ ਦੇ ਵਿੱਚ, ਹੁਣ ਅੱਜ ਬਿੱਲ ਨੂੰ ਪਾਸ ਕਰ ਦਿੱਤਾ ਗਾ ਗਵਰਨਰ ਨੇ। ਪੰਜਾਬ ਦੇ ਵਿੱਚ ਜਿੱਥੇ ਬਿੱਲ ਨੂੰ ਲੈ ਕੇ ਬਹੁਤ ਸਾਰੀ ਚਰਚਾ ਹੋਈ, ਹਾਲਾਂਕਿ ਅਸੀਂ 2008 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਦੇ ਹਾਂ, ਪਹਿਲਾਂ ਖਰੜਾ ਤਿਆਰ ਹੋਇਆ 2016 ਦੇ ਵਿੱਚ, ਅਕਾਲੀ ਦਲ ਦੀ ਸਰਕਾਰ ਲੈ ਕੇ ਆਉਂਦੀ ਆ, ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ। ਬਿੱਲ ਨੂੰ ਲੈ ਕੇ ਬਹੁਤ ਸਾਰੇ ਮਤਭੇਦ ਵੀ ਨੇ, ਪਰ ਬਹੁਤੇ ਲੋਕਾਂ ਦੇ ਵਿੱਚ ਇਹੀ ਚਰਚਾ ਵੀ ਇਹ ਬਿੱਲ ਹੋਣਾ ਚਾਹੀਦਾ ਸੀਗਾ, ਇਹ ਬਿੱਲ ਕਰਕੇ ਜਿਹੜੀਆਂ ਬੇਅਦਬੀਆਂ ਠੱਲ ਪਊਗੀ, ਲੋਕਾਂ ਦੇ ਵਿੱਚ ਡਰ ਪੈਦਾ ਹੋਊਗਾ। ਪਰ ਜਿਹੜਾ ਇੱਕ ਵੱਡਾ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਗਾ ਵੀ ਜਿਹੜੀਆਂ ਪਹਿਲਾਂ ਵਾਲੀਆਂ ਬੇਅਦਬੀਆਂ ਹੋਈਆਂ ਨਾ, ਖਾਸ ਕਰਕੇ 597 ਬੇਅਦਬੀਆਂ ਜਾਂ ਬੁਰਜਵਾਹਰ ਸਿੰਘ ਵਾਲਾ, ਉਹਨਾਂ ਦਾ ਕੀ ਬਣਿਆ? ਜਿਹੜੇ ਕੇਸ ਵੀ ਹਜੇ ਸਾਡੇ ਕੋਲੇ ਨਹੀਂ ਰਹੇ, ਜਿਹੜੇ ਟਰਾਂਸਫਰ ਹੋ ਗਏ ਚੰਡੀਗੜ੍ਹ ਦੇ ਵਿੱਚ, ਤਮਾਮ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਰਣਜੀਤ ਸਿੰਘ ਕੁੱਕੀ ਗਿੱਲ ਜੀ। ਗਿੱਲ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਦੋਸਤੋ।
3: ਗਿੱਲ ਸਾਹਿਬ, ਪਹਿਲਾ ਸਵਾਲ ਤਾਂ ਇਹੀ ਹੈ ਵੀ ਤੁਸੀਂ ਬਿੱਲ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਹੋ?
4: ਕਹਿੰਦੇ ਆ ਨਾ, ਮਿਰਜ਼ਾ ਗਾਲਬ ਨੇ ਕਿਹਾ ਸੀ, ਬਗੀਚਾ ਹੈ ਇਤਫਾਲ ਹੈ
3: ਜੀ,
4: ਦੁਨੀਆਂ ਮੇਰੇ ਆਗੇ
3: ਜੀ,
4: ਹੋਤਾ ਹੈ ਸਭੇ ਰੋਜ਼ ਤਮਾਸ਼ਾ ਮੇਰੇ ਆਗੇ। ਇੱਕ ਜਿਹੜੇ ਅਨੇਕਾਂ ਥੀਏਟ੍ਰਿਕਸ ਪੰਜਾਬ ਵਿੱਚ ਚੱਲ ਰਹੇ ਹੈਗੇ ਆ
3: ਜੀ,
4: ਉਹਨਾਂ ਵਿੱਚ ਇਹ ਇੱਕ ਨਵਾਂ ਥੀਏਟ੍ਰਿਕਸ ਹੈਗਾ, ਜਿਹਨੂੰ ਆਮ ਸਰਕਾਰ ਚੀਫ ਮਿਨਿਸਟਰ ਭਗਵੰਤ ਮਾਨ ਤੇ ਇਹਨਾਂ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ, ਇਹਨੂੰ ਇਹ ਇੱਕ ਤਰ੍ਹਾਂ ਨਾਲ ਆਪਣੀ ਸਰਕਾਰ ਦੀ ਸਭ ਨਾਲੋਂ ਵੱਡੀ ਪ੍ਰਾਪਤੀ ਵਜੋਂ ਪ੍ਰੋਪਗੇਟ ਕਰਨਗੇ
3: ਜੀ।
4: ਤੇ ਤੁਸੀਂ ਕੱਲ ਤੋਂ ਹੀ ਦੇਖ ਲਿਓ ਕਿ ਕਿਸ ਤਰ੍ਹਾਂ ਇਸ਼ਤਿਹਾਰਬਾਜ਼ੀ ਹੁੰਦੀ ਹੈਗੀ ਆ, ਤੇ ਕਿਸ ਤਰ੍ਹਾਂ ਵੱਡੇ ਵੱਡੇ ਅਖਬਾਰਾਂ ਚ ਇਸ਼ਤਿਹਾਰ ਲਾਏ ਜਾਂਦੇ ਆ ਸ਼ੁਕਰਾਨੇ ਦੇ। ਇਸੇ ਤਰ੍ਹਾਂ ਕਿਉਂਕਿ ਹੁਣ ਪ੍ਰੈਜੈਂਟਲੀ ਚੀਫ ਮਿਨਿਸਟਰ ਭਗਵੰਤ ਮਾਨ ਨੈਦਰਲੈਂਡਸ ਗਏ ਹੋਏ ਹੈਗੇ, ਹਾਲੈਂਡ ਵੀ ਆਪਾਂ ਉਹਨੂੰ ਕਹਿੰਦੇ ਹਾਂ
3: ਜੀ,
4: ਇਸ ਕਰਕੇ ਹਜੇ ਜਿਹੜਾ ਉਹ ਸਮਾਣੇ ਮੋਰਚਾ ਲੱਗਿਆ ਹੋਇਆ, ਜਿਹਨੂੰ ਧਰਮ ਯੁੱਧ ਮੋਰਚੇ ਦਾ ਵੀ ਰੂਪ ਦੇ ਦਿੱਤਾ ਸੀਗਾ
3: ਹਾਂਜੀ,
4: ਉੱਥੇ ਵੀ ਮੈਂ ਅੱਜ ਦੇਖ ਰਿਹਾ ਸੀ ਵਿਜ਼ੂਅਲਸ ਵਗੈਰਾ
3: ਜੀ,
4: ਉੱਥੇ ਜਿਹੜੀ ਗੁਰਜੀਤ ਸਿੰਘ ਦੇ ਮਦਰ ਆ, ਉਹਨੂੰ ਵੀ ਇੱਕ ਆਈਡਲ ਵਰਸ਼ਿਪ ਵਾਂਗੂ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ, ਉਹ ਸਪੀਚ ਦੇ ਰਹੇ ਸੀਗੇ। ਇੱਕ ਤਰ੍ਹਾਂ ਦੇ ਨਾਲ ਪੰਜਾਬ ਦੀ ਤਸਵੀਰ ਦੇ ਵਿੱਚ ਇੱਕ ਗੁਰਜੀਤ ਸਿੰਘ ਆ ਰਿਹਾ ਐਜ਼ ਏ ਜਿੰਦਾ ਸ਼ਹੀਦ, ਜਿਹਦੇ ਸਟਰਗਲ ਕਰਕੇ ਇੰਨਾ ਲੰਮਾ ਜਿਹੜਾ ਸੀਗਾ ਉਹ ਹੁਣ ਸੰਕਲਪ ਜਿਹੜਾ ਉਹ ਪੂਰਾ ਹੋਇਆ ਹੈਗਾ। ਪਰ ਜੇ ਆਪਾਂ ਔਨ ਦੀ ਹੋਲਡ ਦੇਖੀਏ
3: ਜੀ,
4: ਕਿ ਜਿਹੜੇ ਫਾਂਸੀ ਵਰਗੇ ਕਾਨੂੰਨ ਬਣਨਾ, ਹੁਣ ਤਾਂ ਬਹੁਤ ਮੁਲਕਾਂ ਚ ਫਾਂਸੀ ਟੁੱਟ ਚੁੱਕੀ ਆ
3: ਜੀ,
4: ਉਹ ਬਣਨ ਨਾਲ ਕੰਟਰੀਆਂ ਦੇ ਵਿੱਚ ਕ੍ਰਾਈਮ ਘਟ ਗਏ, ਜਦਕਿ ਕ੍ਰਾਈਮ ਰੇਟ ਚਾਹੇ ਨਿਊਯਾਰਕ ਦਾ ਲੈ ਲਓ ਤੇ ਚਾਹੇ ਇੰਡੀਆ ਚ ਲੈ ਲਓ, ਇੱਥੇ 86-86 ਪਲੱਸ ਰੋਜ਼ ਰੇਪ ਹੁੰਦੇ ਆ। ਜਿਹੜਾ ਕ੍ਰਾਈਮ ਬਿਊਰੋ ਦਾ ਇੰਡੈਕਸ ਹੈਗਾ
3: ਜਿਹੜੀ
4: ਉਹਨਾਂ ਦੀ ਆਉਂਦੀ ਹੈਗੀ ਸਾਲ

0: ਸਾਲ ਉਸੇ ਤਰ੍ਹਾਂ ਕਤਲਾਂ ਦੀ ਗਿਣਤੀ ਆਪਾਂ ਦੇਖ ਰਹੇ ਆਪਣੇ ਪੰਜਾਬ 'ਚ ਹੀ ਦੇਖ ਲਓ
1: ਜੀ
0: ਵੀ ਕੀ ਹੋ ਰਿਹਾ ਹੈਗਾ ਭਰਾ ਭਰਾ ਨੂੰ ਮਾਰ ਰਿਹਾ ਪੁੱਤ ਪਿਓ ਨੂੰ ਮਾਰ ਰਿਹਾ ਹੈਗਾ
1: ਜੀ
0: ਮਤਲਬ ਕਿ ਕਾਹਦੇ ਲਈ ਇੱਕ ਗਰੀਬ ਆ ਨਾ
1: ਜੀ
0: ਤੇ ਕੀ ਜਿਨ੍ਹਾਂ ਨੇ ਬੇਅਦਬੀ ਕਰਨ ਜਾਣੀ ਆ ਜਾਂ ਇਸ ਤਰ੍ਹਾਂ ਦਾ ਮਾਇੰਡ ਸੈਟ ਹੈਗਾ
1: ਜੀ
0: ਜਿਹੜਾ ਕਿ ਕਦੀ ਐਂ ਪ੍ਰੈਡੋਮੀਨੈਂਟਲੀ 1986 ਤੋਂ ਬਾਅਦ ਜਦੋਂ ਪਹਿਲੀ ਇੱਕ ਵੱਡੀ ਘਟਨਾ ਨਕੋਦਰ 'ਚ ਵਾਪਰੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ
1: ਜੀ
0: ਉਹਦੇ 'ਚ ਆਪਣੇ ਚਾਰ ਨੌਜਵਾਨ ਵੀ ਮਤਲਬ ਕਿ ਪੁਲਿਸ ਨੇ ਪੁਆਇੰਟ ਬਲੈਂਕ ਰੇਂਜ ਤੇ ਸ਼ੂਟ ਡਾਊਨ ਕਰਤੇ ਸੀ ਜਿਹੜੇ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ
1: ਜੀ
0: ਉਹਨਾਂ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਜਦਕਿ ਉਹਦੇ ਬਾਰੇ ਹੁਣ ਅਸੈਂਬਲੀ 'ਚ ਵੀ ਗੱਲ ਹੋ
1: ਹਾਂ
0: ਚੁੱਕੀ
1: ਬਿਲਕੁਲ
0: ਨੇ
1: ਠੀਕ ਹੈ ਜੀ
0: ਡਿਸਪਾਈਟ ਦੈਟ ਹਜੇ ਵੀ ਰਵਿੰਦਰ ਸਿੰਘ ਜਿਹੜੇ ਉੱਥੇ ਮਾਰਿਆ ਗਿਆ ਸੀਗਾ ਉਹਨਾਂ ਦੇ ਫਾਦਰ ਬਲਦੇਵ
1: ਬਲਦੇਵ
0: ਸਿੰਘ
1: ਸਿੰਘ ਹਾਂਜੀ ਬਾਹਰ ਰਹਿੰਦੇ ਨੇ
0: USA 'ਚ ਰਹਿ ਕੇ ਵੀ ਹਜੇ ਵੀ ਹਾਈ ਕੋਰਟਾਂ 'ਚ ਕੇਸ ਲੜ ਰਹੇ ਆ
1: ਬਿਲਕੁਲ
0: ਕਿ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਸੀਗੀ
1: ਜੀ
0: ਉਹਦੇ ਜਿਹੜੇ ਦੋ ਫੇਜ਼ ਲਾਸਟ ਸੀਗੇ ਜਿਹਦੇ ਵਿੱਚ ਉਹ ਡਾਇਰੈਕਟਲੀ ਇੰਡਾਈਟ ਕਰਦੇ ਸੀ ਇਜ਼ਹਾਰ ਆਲਮ ਨੂੰ ਤੇ ਦਰਬਾਰਾ ਗੁਰੂ ਨੂੰ
1: ਜੀ
0: ਉਹ ਕਾਗਜ਼ੀ ਵੀ ਸੀਗਾ ਜਦਕਿ ਉਹ ਇਹਨੂੰ ਸੰਧਵਾ ਨੂੰ ਵੀ ਮਿਲ ਚੁੱਕੇ ਸਪੀਕਰ ਆ ਵਿਧਾਨ ਸਭਾ ਦੇ
1: ਜੀ
0: CM ਤੱਕ ਵੀ ਫਰਿਆਦ ਕਰ ਚੁੱਕੇ ਹੈਗੇ ਆ
1: ਜੀ
0: ਹਾਈ ਕੋਰਟ 'ਚ ਵੀ ਗਏ ਹੋਏ ਹੈਗੇ ਆ ਹਜੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ
1: ਨਹੀਂ ਮਿਲਿਆ ਠੀਕ ਹੈ
0: ਕਿੰਨੇ ਸਾਲ ਹੋ ਗਏ 40 ਸਾਲ ਹੋ ਗਏ ਨਾ
1: ਜੀ
0: 86 ਤੋਂ ਵੀ
1: ਠੀਕ ਹੈ
0: ਇਸੇ ਤਰ੍ਹਾਂ 2015 ਦਾ ਲੈ ਲਓ ਇਹਦੇ ਵਿੱਚ ਜਦੋਂ 2022 'ਚ ਸਰਕਾਰ ਆਈ ਸੀ ਚੀਫ ਮਿਨਿਸਟਰ ਭਗਵੰਤ ਮਾਨ ਹੋਣਾ ਦੀ ਜਾਂ ਅਰਵਿੰਦ ਕੇਜਰੀਵਾਲ ਦੀ ਲੈ ਲਓ ਤੁਸੀਂ ਇਹ ਵਾਅਦਾ ਕੀਤਾ ਸੀ ਕਿ ਬਹੁਤ ਛੇਤੀ ਅਸੀਂ ਇਹਦਾ ਹੱਲ ਕਰਾਂਗੇ ਹੱਲ ਇਹ ਹੋਇਆ ਕਿ ਜਿਹੜੇ ਫਰੀਦਕੋਟ ਕਚਹਿਰੀ 'ਚ ਕੇਸ ਚੱਲਦੇ ਸੀਗੇ ਇਹ
1: ਜੀ
0: ਉਹ ਟ੍ਰਾਂਸਫਰ ਹੋ ਕੇ ਸਾਰੇ ਦੇ ਸਾਰੇ ਕੇਸ ਚੰਡੀਗੜ੍ਹ ਆ ਗਏ
1: ਜੀ
0: ਉੱਥੇ ਚਰਨਜੀਤ ਸ਼ਰਮਾ ਜੋ ਕਿ SSP ਸੀ ਉਸ ਟਾਈਮ ਤੇ ਮੋਗੇ
1: ਜੀ
0: ਤੇ ਜਿਹੜਾ ਕਿ ਐਕਟਿਵਲੀ ਜਿਹਦਾ ਨਾਂ ਉੱਭਰਦਾ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਉਹਦੀ ਐਪਲੀਕੇਸ਼ਨ ਤੇ ਉਹਦੇ ਸਿਕਿਉਰਿਟੀ ਕੰਸਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਹਾਈ ਕੋਰਟ ਨੇ ਕੇਸ ਉਹਦੇ ਨਾਲ ਸੰਬੰਧਿਤ ਕੇਸ ਵੀ ਲਾਸਟ ਉਹ ਸੀਗਾ
1: ਜੀ
0: ਉਹਨੂੰ ਵੀ ਇੱਥੇ ਚੰਡੀਗੜ੍ਹ ਟ੍ਰਾਂਸਫਰ ਕਰਤਾ
1: ਜੀ
0: ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ 1978 ਵਿੱਚ ਜਦੋਂ ਵਿਸਾਖੀ ਵੇਲੇ ਨੰਕਾ ਇੰਨਾ ਕਲੈਸ਼ ਹੋਇਆ ਸੀ ਬਾਬੇ ਨਾਲ
1: ਜੀ
0: ਉਦੋਂ 13 ਸਿੱਖ ਮਾਰੇ ਗਏ ਸੀ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ
1: ਜੀ
0: ਉਹ ਕਿਸ ਤਰ੍ਹਾਂ ਮਾਰੇ ਗਏ ਕੀ ਹੋਇਆ ਕਿਹਦੀ ਕੀ ਪ੍ਰੋਵੋਕੇਸ਼ਨ ਸੀ ਵਟ ਐਵਰ ਇਟ ਇਜ਼
1: ਜੀ
0: ਉਹ ਵੀ ਬੇਅਦਬੀ ਦਾ ਹੀ ਮਾਮਲਾ ਸੀ ਨਾ
1: ਜੀ
0: ਉਹ ਵੀ ਕੇਸ ਮਤਲਬ ਕਿ ਇੱਥੋਂ ਨਿਕਲ ਕੇ ਕਰਨਾਲ ਕੇ ਪਾਣੀਪਤ ਚਲਾ ਗਿਆ ਸੀ
1: ਜੀ
0: ਉਹਦਾ ਵੀ ਅਲਟੀਮੇਟ ਰਿਜ਼ਲਟ ਕੀ ਆਇਆ ਸੀਗਾ ਜਦੋਂ ਚੀਫ ਮਿਨਿਸਟਰ ਬਾਦਲ ਦੀ ਮਿਨਿਸਟਰੀ ਹਜੇ ਸੀਗੀ ਚੀਫ ਮਿਨਿਸਟਰੀ ਉਹ ਵੀ ਬਰੀ ਹੋ ਗਏ ਸੀ ਪਰ ਇਹਨਾਂ ਨੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਅਕਾਲੀ ਦਲ ਬਾਦਲ ਤੇ ਹੋਰ ਵੀ ਬਹੁਤ ਲੋਕ ਉਹਨਾਂ ਨੂੰ ਇੱਕ ਪੰਜਾਬ ਦਾ ਨਾਇਕ ਮੰਨਦੇ ਹੈਗੇ ਆ ਪਰ ਕੀ ਹੋਇਆ ਇਹਨਾਂ ਨੇ ਉਹਨੂੰ ਰੀਫਾਈਲ ਜਾਂ ਅੱਗੇ ਅਪੀਲ ਹੀ ਨਹੀਂ ਕੀਤਾ
1: ਨਹੀਂ ਕੀਤਾ ਠੀਕ ਹੈ
0: ਕੇਸ ਖਾਰਜ ਹੋ ਗਿਆ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਉਹਨਾਂ ਨੇ ਜਿਹੜੇ
1: ਹਾਂ
0: ਜਥੇਦਾਰ ਹੈ ਅਕਾਲ ਤਖਤ ਸਾਹਿਬ ਉਹਨਾਂ ਨੇ ਆਪਣੇ ਲੈਵਲ ਤੇ ਉਹ ਜੋ ਕੁਝ ਕਰ ਸਕਦੇ ਸੀਗੇ ਲੰਮੀ ਮਸ਼ਕਤ ਤੋਂ ਬਾਅਦ ਉਹਨਾਂ ਨੇ ਮਿਹਨਤ ਲਾ ਕੇ 6-6, 7-7 ਮਹੀਨਿਆਂ ਦੀ ਉਹਨਾਂ ਨੇ ਉਹਨੂੰ ਮਾਰਿਆ
1: ਜੀ
0: ਠੀਕ ਆ ਉਹ ਬਾਅਦ ਚ ਉਹਨਾਂ ਦੇ ਡਿਫਰੈਂਸ ਹੋ ਗਏ ਸੰਤਾਂ ਨਾਲ ਜੋ ਕੁਛ ਵੀ ਹੈਗਾ ਦੈਟਸ ਅ ਡਿਫਰੈਂਟ ਸਟੋਰੀ ਪਰ ਮੇਰਾ ਕਹਿਣ ਤੋਂ ਇਹ ਭਾਵ ਆ ਕਿ ਇਸ ਲਾਅ ਦੇ ਆਉਣ ਨਾਲ
1: ਜੀ
0: ਕੀ ਇਹ ਰਾਮ ਰਹੀਮ ਨੂੰ ਜਿਹੜਾ ਸਨਾਰੀਆ ਜੇਲ੍ਹ ਵਿੱਚ ਹੈਗਾ
1: ਜੀ
0: ਤੇ ਜਿਹਨੂੰ ਅਕਸਰ ਪਰੋਲ ਮਿਲਦੀ ਹੈ ਮੈਂ ਕਿਹਾ ਹੁਣ 11 12 ਵਾਰੀ ਤੋਂ ਵੀ ਜ਼ਿਆਦਾ ਹੋ
1: ਹਾਂ
0: ਗਿਆ
1: ਜੀ
0: ਉਹਨੂੰ ਕਦੋਂ ਇਹ ਕਸਟੋਡੀਅਲ ਇੰਟੈਰੋਗੇਸ਼ਨ ਵਿੱਚ ਪੰਜਾਬ ਪੁਲਿਸ ਲੈ ਕੇ ਆਊਗੀ
1: ਪਰ ਉਹ ਤਾਂ
0: ਜਦਕਿ ਉਹ
1: ਪਹਿਲਾਂ ਦਾ ਕੇਸ
0: ਪ੍ਰਾਈਮ ਪ੍ਰਾਈਮ ਅਕਿਊਜ਼ਡ ਹੈ ਪਹਿਲੇ ਉਹ ਜਿਹੜੇ ਕੇਸਾਂ 'ਚ ਮਨਜ਼ੂਰੀ ਆ ਉਹਨਾਂ ਬਾਰੇ ਇਸ ਸਰਕਾਰ ਨੇ ਕੀ ਕਰ ਲਿਆ ਤੇ ਹੁਣ ਜਦੋਂ ਇਹ ਲਾਅ ਪਾਸ ਹੋ ਗਿਆ ਹੁਣ ਇਹ ਕੀ ਡਿਫਰੈਂਟ ਕਰ ਲੈਣੇ
1: ਇੱਕ ਥੋੜਾ ਜਿਹਾ ਜੇ ਆਪਾਂ ਥੋੜਾ ਜਿਹਾ ਇਹਨੂੰ ਸਿੰਪਲ ਜੇ ਸ਼ਬਦਾਂ ਚ ਕਰ ਦਈਏ ਵੀ

0: ਆਮ ਆਦਮੀ ਪਾਰਟੀ ਤੇ ਬਹੁਤ ਸਾਰੇ ਲੋਕ ਖਾਸ ਕਰਕੇ ਉਹ ਚ ਸਿੱਖ ਜਥੇਬੰਦੀਆਂ ਨੁਮਾਇੰਦੇ ਵੀ ਆ, ਜਿਵੇਂ ਐਕਸ ਜਥੇਦਾਰ ਰਘਵੀਰ ਸਿੰਘ ਜੀ ਨੇ, ਉਹ ਕਈ ਲੋਕ ਉੱਥੇ ਗਏ ਉਦਣ ਗੈਸਟ ਗੈਲਰੀ ਚ ਬੈਠੇ ਸੀ,
1: ਬਿਲਕੁਲ
0: ਉਹਨਾਂ ਨੇ
1: ਬਿਲਕੁਲ
0: ਵੈਲਕਮ ਕੀਤਾ। ਜਿਹੜਾ ਇਹ ਹੈ ਵੀ ਤੁਸੀਂ ਕੀ ਮੰਨਦੇ ਹੋ ਵੀ ਜਿਹੜਾ ਇਹ ਲਾਅ ਆ ਇਹ ਗੁੱਡ ਹੋ ਗਿਆ ਸਿੱਖਾਂ ਲਈ, ਵਧੀਆ ਗੱਲ ਹੋ ਗਈ ਅੱਗੇ ਫਿਊਚਰ ਵਾਲੀ, ਜਿਹੜੀ ਚਲੋ ਪਿਛਲੀ ਤਾਂ ਆਪਣੀ ਗੱਲ ਹੈਗੀ ਹੈਗੀ ਆ, ਪਰ ਜਿਹੜੀ ਅੱਗੇ ਵਾਲੀ ਗੱਲ ਆ ਉਹ ਵੀ ਵਧੀਆ ਹੋ ਗਿਆ ਵੀ ਡਰ ਪੈਦਾ ਹੋਊ, ਉਹਦਾ ਕੀ ਆ ਸਾਨੂੰ?
1: ਇਹਦਾ ਇਹ ਹੈ ਨਾ ਕਿ ਕਾਗਜ਼ੀ ਗੱਲਾਂ ਇਹ ਆਪਾਂ ਨੂੰ ਬਹੁਤ ਚੰਗੀਆਂ ਲੱਗਣਗੀਆਂ,
0: ਠੀਕ ਹੈ,
1: ਪਰ ਇਨ ਪ੍ਰੈਕਟੀਕੈਲਿਟੀ ਦੇ ਵਿੱਚ ਇਹਦੀਆਂ ਕੀ ਇੰਪਲੀਕੇਸ਼ਨਸ ਹੈਗੀਆਂ ਨੇ,
0: ਜੀ
1: ਜਿਹਦੇ ਬਾਰੇ ਅੱਡ ਅੱਡ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਨੇ, ਈਵਨ ਡਾਕਟਰ ਪਿਆਰਾ ਲਾਲ ਗਰਗ ਹੈਗੇ ਆ,
0: ਜੀ ਜੀ
1: ਉਹਨਾਂ ਨੇ ਵੀ ਖਾਸਾ ਉਠਾਇਆ ਇਸ ਕਾਨੂੰਨ ਦਾ ਕਿ ਇਹਦੇ ਨਾਲ ਜਿਹੜੇ ਉਹ ਡੀਰੇਂਜ, ਕਿਉਂਕਿ ਬਹੁਤੇ ਜਿਹੜੇ ਆਪਾਂ ਇਹ ਕਿਹਾ ਜਾਂਦਾ ਕਿ ਜਿਹੜੇ ਬੇਅਦਬੀ ਕਰਨ ਜਾਂਦੇ ਆ
0: ਜੀ
1: ਉਹ ਬੰਦੇ ਡੀਰੇਂਜ ਨੇ, ਮੈਂਟਲੀ ਅਪਸੈਟ ਹੈਗੇ ਆ,
0: ਹਾਂ
1: ਉਹ ਜਾਂਦੇ, ਉਹਨਾਂ ਨੂੰ ਕੀ ਪਤਾ ਹੋਊਗਾ ਵੀ ਇਹਦਾ ਕਾਨੂੰਨ ਦੀਆਂ ਕੀ ਇੰਪਲੀਕੇਸ਼ਨਸ। ਪਹਿਲੀ ਗੱਲ ਤਾਂ ਜਿੰਨੇ ਵੀ ਮੇਨ ਇੰਸੀਡੈਂਟਸ ਹੋਏ
0: ਜੀ
1: ਉਹਦੇ ਵਿੱਚ ਆਪਾਂ ਜਿਹੜਾ ਮੇਨ ਧੁਰਾ ਸੀਗਾ ਉਹ ਜਾਂ ਤਾਂ ਪੁਲਿਸ ਕਸਟਡੀ ਚ ਮਰ ਗਿਆ ਜਾਂ ਮਾਨਸਾ ਜੁਡੀਸ਼ਲ ਕਸਟਡੀ ਚ ਮਰ ਗਿਆ ਜਾਂ ਦਰਬਾਰ ਸਾਹਿਬ ਦੇ ਵਿੱਚ ਹੋਇਆ ਤਾਂ SGPC ਦੀ ਟਾਸਕ ਫੋਰਸ ਨੇ ਅੰਡਰ ਦੀ ਕਮਾਂਡ ਆਫ ਪ੍ਰੈਜੀਡੈਂਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਲਿੰਚ ਕਰਤਾ। ਦਰਬਾਰ ਸਾਹਿਬ ਚ ਬੰਦਾ ਲਿੰਚ ਕਰਤਾ ਸੀ ਪਰਕਰਮਾ ਦੇ, ਤੇ ਉਹਨੂੰ ਫਿਰ ਉਹਦੀ ਲੋਥ ਚੱਕ ਕੇ ਤੁਸੀਂ ਗੇਟ ਤੋਂ ਬਾਹਰ ਸੁੱਟਤੀ SGPC ਦੇ ਦਫ਼ਤਰ ਤੋਂ ਬਾਹਰ, ਉਹਦਾ ਕੀ ਹੋਇਆ ਅੱਜ ਤੱਕ? ਹੁਣੇ ਕਹਿੰਦੇ ਜੀ ਸਾਨੂੰ ਪੁਲਿਸ ਨੇ ਇਨਵੈਸਟੀਗੇਟ ਕਰਕੇ ਦੱਸਿਆ ਨਹੀਂ, ਆਈਡੈਂਟੀਫਾਈ ਕਰਕੇ, ਹੁਣ ਪੁਲਿਸ ਕੀ ਕਰ ਦੂਗੀ ਮਾਰੇ ਬੰਦੇ ਦਾ? ਇਸੇ ਤਰ੍ਹਾਂ ਕਪੂਰਥਲੇ ਹੋਇਆ ਸੀ,
0: ਜੋ ਗੱਲ ਟੁੱਟ ਜਾਂਦੀ ਹੈ ਜਿੱਥੋਂ ਆਈ ਆ,
1: ਬਿਲਕੁਲ ਖਤਮ ਹੋ ਗਈ। ਨਹੀਂ ਤਾਂ ਉਹ ਬੰਦਾ ਉਹਦੀਆਂ ਜਿਹੜੀਆਂ ਵੀਡੀਓ ਆਡੀਓ ਆਈਆਂ, ਮਤਲਬ ਕਿ ਰਿਕਾਰਡਿੰਗ CCTV ਦੀਆਂ, ਉਹ ਬੰਦਾ ਉੱਥੇ 3-4 ਦਿਨਾਂ ਦਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਫਿਰ ਰਿਹਾ ਸੀਗਾ। ਸੋ ਹੀ ਮਸਟ ਬੀ, ਇਹ ਆਪਾਂ ਆਮ ਸੋਚਣ ਵਾਲੀ ਸੋਚ ਸਕਦੇ ਜੇ ਡੰਘਾਈ ਚ ਵੀ ਨਹੀਂ ਜਾਂਦੇ, ਉਹ ਕਿਸੇ ਪਲਾਨ ਚ ਸੀਗਾ। ਫਿਰ ਉਹ ਕਿੰਨੀ ਵਾਰੀ ਲਾਈਨ ਚ ਲੱਗਿਆ, ਵਾਪਸ ਜਾਂਦਾ ਰਿਹਾ, ਫਿਰ ਲਾਈਨ ਚ ਲੱਗਦਾ ਰਿਹਾ ਉਸੇ ਦਿਨ ਹੀ। ਉਸ ਤੋਂ ਬਾਅਦ ਉਹ ਸ਼ਾਮ ਨੂੰ ਰਹਿ ਰਹਾ ਸਾਹ ਵੇਲੇ ਟੱਪ ਗਿਆ, ਤੇ ਕੀ SGPC ਪ੍ਰੈਜੀਡੈਂਟ ਨੂੰ ਇੱਕ ਵਕੀਲ ਹੋਣ ਦੇ ਨਾਤੇ ਉਹਨੂੰ ਇੰਪਲੀਕੇਸ਼ਨ ਪਤਾ ਨਹੀਂ? ਪਹਿਲੀ ਗੱਲ ਤਾਂ ਇਹ ਦੱਸੋ ਵੀ ਦਰਬਾਰ ਸਾਹਿਬ ਆਪਾਂ ਲੋਕਾਂ ਨੂੰ ਲਿੰਚ ਕਰਦੇ ਹਾਂ? ਕੋਈ ਆਪਣੇ ਇਤਿਹਾਸ ਚ ਹੈ ਇੱਦਾਂ ਦਾ? ਠੀਕ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਟਾਈਮ ਤੇ ਜਦੋਂ ਉਹਨਾਂ ਦਾ ਔਰਾ ਸੀਗਾ ਦਰਬਾਰ ਸਾਹਿਬ ਦੇ ਅੰਦਰ ਕਿਲਿੰਗਸ ਹੋਈਆਂ ਨੇ, ਸਟਾਰਟਿੰਗ ਵਿਦ DIG ਅਠਵਾਲ, ਉਹ ਵੀ ਮਤਲਬ ਕਿ ਜਦੋਂ ਬਾਹਰ ਨਿਕਲ ਰਿਹਾ ਸੀ ਦਿਓੜੀ ਚੋਂ, ਉੱਥੇ ਉਸ ਟਾਈਮ ਤੇ ਉਹਨੂੰ ਸ਼ੂਟ ਕਰ ਦਿੱਤਾ ਗਿਆ। ਅਸੀਂ ਅੰਮ੍ਰਿਤਸਰ ਇੱਕ ਦੁਕਾਨ ਤੇ ਅਸੀਂ ਕਿਸੇ ਮਤਲਬ ਕਿ ਟਾਰਗੇਟ ਤੇ ਗਏ ਸੀਗੇ, ਜਿਹੜਾ ਕਿ ਬੰਦੇ ਨੇ ਬਹੁਤ ਵੱਡੀ ਉਸ ਟਾਈਮ ਤੇ ਕਤਾਈ ਕੀਤੀ ਸੀ ਬੀਇੰਗ ਏ ਸਿੱਖ,
0: ਅੱਛਾ,
1: ਤੇ ਕਾਫੀ ਚਰਚਾ ਵੀ ਸੀ, 85 ਦੀ ਗੱਲ ਹੈ।
0: ਠੀਕ ਹੈ,
1: ਅਸੀਂ 2-3 ਜਣੇ, ਸਾਡੇ ਅੰਮ੍ਰਿਤਸਰ ਵੀ ਘਰ ਸੀਗਾ ਆਪਣਾ,
0: ਠੀਕ ਹੈ,
1: ਅਸੀਂ ਉੱਥੇ ਜਾਂਦੇ, ਉੱਥੇ ਚਾਹ ਪੀ ਕੇ ਅਸੀਂ ਵਾਚ ਕਰਦੇ ਸੀ,
0: ਤਰੱਕੀ ਕਰਦੇ
1: ਰੱਖੀ ਕਹਿ ਲਓ, ਮਤਲਬ ਅਸੀਂ ਇਹ ਦੇਖਦੇ ਵੀ ਕਿੰਨਾ ਇਹ ਸੌਖਾ ਜਾਂ ਨਹੀਂ ਹੈਗਾ। ਅਸੀਂ ਕੋਈ ਵੀ ਸਟੈਪ ਚੱਕਣ ਤੋਂ ਪਹਿਲੇ ਉਹਨੂੰ ਸਟੱਡੀ ਕਰਦੇ ਸੀ।
0: ਠੀਕ ਹੈ,
1: ਅਸੀਂ ਜਦੋਂ ਦੂਜੀ ਤੀਜੀ ਵਾਰੀ ਗਏ ਉਸ ਦੁਕਾਨ ਤੇ ਇੱਕ ਫੋਟੋ ਲੱਗੀ ਹੁੰਦੀ ਸੀ ਬੱਚੇ ਦੀ,
0: ਠੀਕ ਹੈ ਜੀ,
1: ਅਸੀਂ ਉਹਨੂੰ ਪੁੱਛਿਆ ਵੀ ਇਹ ਕੌਣ? ਇਹ ਕਹਿੰਦਾ ਜੀ ਮੇਰਾ ਪੋਤਾ। ਵੀ ਕੀ ਵੀ ਗੁਜ਼ਰ ਗਿਆ ਜਾਂ ਕੀ ਹੋਇਆ? ਅਸੀਂ ਤਾਂ ਕਲੀਨ ਸ਼ੇਵਰ ਹੁੰਦੇ ਸੀਗੇ। ਉਹ ਕਹਿੰਦਾ ਜੀ
0: ਤੁਸੀਂ ਉਹੀ ਬੰਦੇ ਨੂੰ ਪੁੱਛਿਆ ਜਿਹਨੂੰ ਤੁਸੀਂ?
1: ਹਾਂ ਹਾਂ ਚਲ ਦੁਕਾਨ ਚਾਹ ਦੀ ਦੁਕਾਨ ਚੋਂ ਅਸੀਂ। ਉਹ ਕਹਿੰਦਾ ਜੀ ਮੇਰਾ ਪੋਤਾ ਇਹ ਉਸ ਦਿਨ ਮੱਥਾ ਟੇਕਣ ਗਿਆ ਸੀ ਦਰਬਾਰ ਸਾਹਿਬ ਚ, ਇਹ ਬਾਹਰ ਨਿਕਲ ਲਿਆ ਸੀ ਜਦੋਂ DIG ਠਵਾਲ ਤੇ ਗੋਲੀਆਂ ਚੱਲੀਆਂ ਨੇ, ਉਹਦੇ ਵਿੱਚ ਮੇਰਾ 7 ਸਾਲ ਦਾ ਪੋਤਾ ਵੀ ਮਰਿਆ ਗਿਆ।
0: ਹਾਂ ਠੀਕ ਹੈ, ਉਹ
1: ਠੀਕ ਹੈ,
0: ਦੁਕਾਨ ਵਾਲਾ ਦੱਸਦਾ।
1: ਹਾਂ

0: ਅਸੀਂ ਅਗਲੇ ਦਿਨ ਫੇਰ ਗਏ ਉੱਥੇ ਚਾਹ ਪੀਣੀ। ਤੀਜਾ ਦਿਨ ਜਾਂ ਚੌਥਾ ਦਿਨ ਸੀਗਾ,
1: ਠੀਕ ਆ।
0: ਉਹਨੇ ਕਿਹਾ ਵੀ ਬਾਈ ਜੀ ਵੀ ਤੁਸੀਂ ਭਾਈ ਸਾਹਿਬ, ਮੈਨੂੰ ਨਹੀਂ ਪਤਾ ਅਸੀਂ ਕੌਣ ਆ, ਪਰ ਤੁਹਾਡੇ ਬਾਰੇ ਇੱਥੇ ਪੁਲਿਸ ਵਾਲੇ ਆਏ ਸੀਗੇ,
1: ਹਾਂ
0: ਤੁਹਾਡੇ ਬਾਰੇ ਪੁੱਛਣ ਵੀ ਇਹ ਕੌਣ ਬੰਦੇ ਆ ਜਿਹੜੇ ਇੱਥੇ ਆ ਕੇ ਬਹਿਦੇ ਆ, ਕਿਉਂਕਿ ਜਿਸ ਬੰਦੇ ਵਗੈਰ ਸੀਗੇ ਹੀ ਵਾਜ ਵੈਰੀ ਹਾਈ ਪ੍ਰੋਫਾਈਲ ਬੰਦਾ,
1: ਠੀਕ ਹੈ।
0: ਉਹਨੂੰ ਮਤਲਬ ਕਿ ਪੁਲਿਸ ਦੀ ਨੈਚੁਰਲੀ ਪ੍ਰੋਟੈਕਸ਼ਨ ਵੀ ਸੀਗੀ ਕਾਫੀ,
1: ਠੀਕ ਹੈ
0: ਤੇ ਉੱਥੇ ਨਿਗਾਹ ਵੀ ਰੱਖਦੇ ਹੋਣਗੇ।
1: ਠੀਕ ਹੈ
0: ਇਹ ਸਾਡੀ ਗਲਤੀ ਸੀ ਕਿ ਅਸੀਂ ਵਾਰ ਵਾਰ ਉੱਥੇ ਜਾਣਾ, ਅਸੀਂ ਸਾਨੂੰ ਚੇਂਜ ਕਰਨਾ ਚਾਹੀਦਾ, ਪਰ ਚਲੋ ਫੇਰ ਵੀ ਸਾਡੀ ਕਿਉਂਕਿ ਗੁੱਡ ਲੱਕ ਕਹਿ ਲਾ ਕੁਛ ਕਹਿ ਲਾ, ਉਹ ਦੁਕਾਨਦਾਰ ਨੇ ਸਾਨੂੰ ਵਾਰਨ ਕਰਤਾ, ਅਸੀਂ ਰਾਈਟ ਵੇ ਉੱਥੇ ਚਲੇ ਗਏ, ਮੁੜ ਕੇ ਨਹੀਂ ਆਏ ਉਹ, ਪਰ ਉਹ ਬੰਦਾ ਮੁੜ ਕੇ ਫਿਰ ਅਸੀਂ ਛੱਡਤਾ ਸੀਗਾ ਕਿਉਂਕਿ ਸਾਡੀਆਂ ਹੋਰ ਪਲਾਨਸ ਉਹਦੇ ਨਾਲ ਜੈਪਰਡਾਈਜ਼ ਹੁੰਦੀਆਂ ਸੀ।
1: ਬੰਦਾ ਜਾਂਦਾ ਹੁਣ?
0: ਨਹੀਂ ਨਹੀਂ ਮਰ ਚੁੱਕਿਆ ਸ਼ਾਇਦ, ਮਾਰ ਹੀ ਦਿੱਤਾ ਬਾਅਦ ਚ ਮੈਰੀਜੈਂਟਸ ਨੇ, ਮੈਨੂੰ ਪਤਾ ਨਹੀਂ ਹੈਗਾ। ਉਹ ਸੀਗਾ ਜਿਹੜਾ ਸਟਾਰ, ਕਿਹੜੇ ਚੰਦ ਤਾਰਾ ਤਿੰਨ ਸਿਨਮੇ ਪਹਿਲੀ ਵਾਰੀ ਬਣੇ ਸੀਗੇ
1: ਅੱਛਾ ਜੀ,
0: ਅੰਮ੍ਰਿਤਸਰ ਚ ਬੱਸ ਸਟੈਂਡ ਦੇ ਕੋਲ, ਉਹਦਾ ਮਾਲਕ ਸੀ ਸੰਧੂ,
1: ਠੀਕ ਹੈ
0: ਮੈਂ ਪੂਰਾ ਨਾਂ ਤਾਂ ਭੁੱਲ ਗਿਆ।
1: ਠੀਕ ਹੈ।
0: ਉਹਨੇ ਜਦੋਂ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ 85 ਦਾ ਜਦੋਂ ਲੰਗੋਵਾਲ ਨੇ ਰਿਕਾਰਡ ਕਰਕੇ ਅੰਮ੍ਰਿਤਸਰ ਆਏ ਆ ਦਰਬਾਰ ਸਾਹਿਬ, ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਵਿਰੋਧ ਕੀਤਾ, ਜਿਹੜੇ ਸੰਤਾਂ ਦੇ ਫਾਦਰ ਹੁੰਦੇ ਸੀ ਇਹਨਾਂ ਦਾ, ਯੂਨਾਈਟਡ ਅਕਾਲੀ ਦਲ ਹੁੰਦਾ ਸੀ,
1: ਹਾਂ
0: ਇਹਨਾਂ ਨਾਲ ਇਸਤਰੀਆਂ ਵੀ ਸੀਗੀਆਂ ਹੋਰ ਵੀ ਸੀਗਾ, ਉਹਨੇ
1: ਵਿਰੋਧ ਕੀਤਾ ਸੀ,
0: ਉਹ ਵਿਰੋਧ ਕੀਤਾ ਸੀ ਉੱਥੇ, ਵਿਰੋਧ ਚ SGPC ਦਫ਼ਤਰ ਤੱਕ ਚਲੇ ਗਏ ਸੀ, ਉੱਥੇ ਲੰਗੋਵਾਲ ਹੁਣੇ ਵੀ ਸੀਗੇ, ਉੱਥੇ ਹਰਭਜਨ ਸਿੰਘ ਸੰਧੂ ਇਹਨਾਂ ਦਾ ਹੁਣ ਨਾਮ, ਹਰਭਜਨ ਸਿੰਧੂ ਇਹਨਾਂ ਦਾ ਅਕਾਲੀ ਦਲ ਦਾ ਪ੍ਰਮੁੱਖ ਲੀਡਰ ਸੀਗਾ ਅੰਮ੍ਰਿਤਸਰ ਦਾ, ਇਹਨੇ ਆਪਣੇ ਗੁੰਡਿਆਂ ਰਾਹੀਂ ਆਪਣੀਆਂ ਇਸਤਰੀਆਂ ਆਪਣੇ ਸਿੱਖਾਂ ਦਾ, ਬਾਬਾ ਜੀ ਦਾ ਬਚ ਗਏ ਸੀ, ਪਰ ਕਾਫੀ ਜ਼ਿਆਦਾ ਉਹਨਾਂ ਦੀ ਮਤਲਬ ਕਿ ਬੇਇੱਜ਼ਤ ਕੀਤਾ ਸੀ। ਉਸ ਗੱਲ ਦਾ ਸਾਨੂੰ ਵੀ, ਅਸੀਂ ਦਿੱਲੀ ਬੈਠੇ ਸਾਨੂੰ ਵੀ ਪਤਾ ਲੱਗਿਆ ਵੀ ਫੈਲਟ ਬੈਡ ਕਿ ਯਾਰ ਇਹ ਕਿਹੜਾ ਬੰਦਾ,
1: ਠੀਕ ਹੈ।
0: ਪਰ ਉਹ ਸੀਗਾ ਅਕਾਲੀ ਦਲ ਹੋਣ ਕਰਕੇ, ਕਿਉਂਕਿ ਜਿੰਨੇ ਲੰਗੋਵਾਲੀਏ ਸੀਗੇ ਇਹ ਹਾਈਲੀ ਪ੍ਰੋਟੈਕਟਡ ਸੀਗੇ ਆਫਟਰ ਦਾ, ਜਦੋਂ ਦਾ ਅਕੋਰਡ ਇਹਨਾਂ ਨੇ ਸਾਈਨ ਕੀਤਾ ਸੀ। ਆਪਾਂ ਗੱਲ ਹੋਰ ਪਾਸੇ ਲੈ ਗਏ, ਪਰ ਮਤਲਬ ਕਿ ਮੈਂ ਇਹ ਦੱਸਦਾ ਹੈਗਾ ਕਿ ਸਕਰੇਲੇ ਜੋ ਕੁਛ ਵੀ ਪੰਜਾਬ ਚ ਵਾਪਰਿਆ
1: ਜੀ,
0: ਤੇ ਜਿਸ ਤਰ੍ਹਾਂ ਪਹਿਲਾਂ ਸੁਖਬੀਰ ਬਾਦਲ ਹੋਣਾ ਦੀ ਸਰਕਾਰ ਨੇ ਜਦੋਂ ਇਹਨੇ CBI ਨੂੰ ਵੀ ਕੇਸ ਦੇਣਾ ਸੀ, ਸ਼ਾਇਦ ਮੈਂ ਪਹਿਲੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ, ਮੇਰੇ ਨਾਲ ਭਾਈ ਜਸਵੀਰ ਸਿੰਘ ਰੋਡੇ ਸੀ, ਲੁਧਿਆਣੇ ਸੀਗੇ, ਅਸੀਂ ਕਿਸੇ ਫੰਕਸ਼ਨ ਤੇ ਗਏ,
1: ਤੁਸੀਂ ਮਿਲੇ ਸੀ, ਤੁਸੀਂ ਦੱਸਿਆ ਸੀ ਇੱਕ ਵਾਰ।
0: ਹਾਂ
1: ਹਾਂ,
0: ਉਹਨਾਂ ਨੇ ਸੁਖਬੀਰ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਕਾਲ ਕੀਤੀ ਵੀ ਕੀ ਮੈਂ ਕੇਸ CBI ਨੂੰ ਦੇ ਦਾਂ ਕਿ ਨਹੀਂ, ਕਿ ਵੀ ਤੁਹਾਡਾ ਕੀ ਵਿਚਾਰ ਆ। ਉਹਨਾਂ ਨੇ ਕਿਹਾ ਵੀ ਮੇਰਾ ਕੀ ਵਿਚਾਰ ਜਾਣਾ, ਮੇਰੇ ਨਾਲ ਹੀ ਕੁੱਕੀ ਹੈਗਾ, ਤੁਸੀਂ ਕੁੱਕੀ ਨਾਲ ਗੱਲ ਕਰ ਲਓ। ਹਾਂ ਕਹਿੰਦਾ ਮੇਰੀ ਗੱਲ ਕਰਾ। ਮੈਂ ਕਿਹਾ ਵੀ ਗਲਤੀ ਨਾਲ ਵੀ ਇਹ ਕੇਸ ਜਿਹੜੇ ਹੈਗੇ 215 ਵਾਲੇ CBI ਨੂੰ ਨਾ ਦੇ ਦੀ, ਆਪਣੀ ਪੰਜਾਬ ਪੁਲਿਸ ਤੇ ਟਰੱਸਟ ਕਰ, ਤੇ ਜੇ ਧੱਕਾ ਕਰਨਾ ਕਹਿੰਦਾ ਪੈਂਦਾ ਧੱਕਾ ਕਰਕੇ ਡੇਰਾ ਪ੍ਰੇਮੀਆਂ ਤੋਂ ਕਿਸੇ ਤੋਂ ਇਸ ਕੇਸ ਨੂੰ ਪਰਸੂ ਕਰੋ।
1: ਅੱਛਾ,
0: ਮੇਰਾ ਖਿਆਲ ਮੈਂ ਜਸਟੀਫਾਈ ਹੋਇਆ ਜਦੋਂ CBI ਨੇ ਤਾਂ ਉਹਨਾਂ ਨੂੰ ਕਲੀਅਰੈਂਸ ਦਿੱਤੀ ਸੀ ਟੋਟਲ।
1: ਅੱਛਾ, ਤੁਸੀਂ ਉਹ ਪਹਿਲੀ ਅੰਦਾਜ਼ਾ ਲਾ ਲਿਆ?
0: ਮੈਂ ਪਹਿਲੀ ਕਿਹਾ ਭਾਈ ਜਸਵੀਰ ਸਿੰਘ ਜਿਉਂਦਾ ਗਵਾਹ, ਸੁਖਬੀਰ ਵੀ ਹੈਗਾ ਜੀ, ਪਰ ਇਹਨਾਂ ਨੇ ਹਰ ਕੋਸ਼ਿਸ਼ ਕੀਤੀ। ਸੁਖਬੀਰ ਸਿੰਘ ਬਾਦਲ ਹੁਣੀ ਇਹ ਰੀਅਲਾਈਜ਼ ਨਹੀਂ ਕਰ ਰਹੇ ਕਿ ਇਹਨਾਂ ਨੇ ਦਿਲੋਂ, ਜਿਵੇਂ ਪ੍ਰਦੀਪ ਕਲੇਰ ਨੇ ਵੀ ਐਕਸਪੋਜ਼ ਕੀਤਾ ਹੈਗਾ, ਇਹਨਾਂ ਦੀ ਦਿਲੋਂ ਇਹੀ ਕੋਸ਼ਿਸ਼ ਸੀਗੀ ਵੀ ਅਸੀਂ ਕਿਸੇ ਨਾ ਕਿਸੇ ਵੀ ਢੰਗ ਤਰੀਕੇ ਨਾਲ ਜਿਹੜਾ ਰਾਮ ਰਹੀਮ ਹੈਗਾ ਉਹਨੂੰ ਸੇਫਟੀ ਵਾਲਵ ਪ੍ਰੋਵਾਈਡ ਕਰੀਏ। 2017 ਵਿੱਚ ਮੈਂ ਇਹਨਾਂ ਦੀ ਕੰਪੇਨ ਦੇਖੀ ਸੀਗੀ, ਟੋਟਲ ਸੁਖਬੀਰ ਬਾਦਲ ਦੀ ਕੰਪੇਨ ਜਿਹੜੀ ਸੀਗੀ ਉਹ ਟੋਟਲੀ ਡਿਪੈਂਡੈਂਟ ਸੀਗੀ ਡੇਰਿਆਂ ਤੇ, ਚਾਹੇ ਉਹ ਰਾਧਾ ਸਵਾਮੀ ਬਿਆਸ ਦੇਖ ਲਓ, ਨਾਨਕ ਸਰੀਏ ਦੇਖ ਲਓ, ਧੁੰਮਾਂ ਦੇਖ ਲਓ, ਆਹ ਟਕਸਾਲ ਦੇ ਫੈਕਸ਼ਨ, ਇਸੇ ਤਰ੍ਹਾਂ ਰਾਮ ਰਹੀਮ, ਹੋਰ ਆਹ ਡੇਰਾ ਬਾਲਣ ਜਿਹੜਾ ਜਲੰਧਰ ਕੋਲੇ ਆ ਗੁਰਦੁਆਰਾ।

0: ਯੂ ਨੇਮ ਐਨੀ ਡੇਰਾ
1: ਉੱਥੇ ਹੀ ਰਹੀ
0: ਜਿੱਥੇ ਇਹ ਗਏ ਨੇ ਉੱਥੇ ਹੈਗਾ ਬਠਿੰਡੇ ਕੋਲ ਤੁਹਾਡੇ ਬਹੁਤ ਵੱਡਾ ਨਾਨਕ ਸਰੀ ਨੇ ਡੇਰਾ
1: ਰੂਮੀ ਵਾਲਾ
0: ਰੂਮੀ ਵਾਲਾ ਉਹਦੇ ਵੱਡੇ ਸੇਵਕ ਸੀਗੇ ਜਾਂ ਜੋ ਕੁਛ ਵੀ ਹੈਗਾ ਨੀ ਉਹ ਹੁਣ ਲੇਟਲੀ ਕੰਟਰਵਰਸੀਆਂ ਚ ਵੀ ਰਿਹਾ ਬਾਬਾ ਉਹਦੇ ਚ ਆ ਗਏ ਹਨਾ ਇਹ ਆਪਾਂ ਜੇ ਸੋਚੀਏ ਇਹ ਬਾਬੇ 84 ਵੇਲੇ ਕਿੱਥੇ ਸੀ ਜਿਹੜਾ ਕਾਲਾ ਸਿੰਘ ਹੁਣੀ ਮੈਂ ਇੱਕ ਵਾਰੀ ਨਾਨਕਸਰ ਸੀਗਾ ਇਹ 12 ਵਜੇ ਰਾਤ ਨੂੰ ਮੈਂ ਵੀ ਉੱਥੇ ਸੀਗਾ ਇਹ ਇਸ਼ਨਾਨ ਕਰਨ ਆਉਂਦੇ ਆ
1: ਠੀਕ ਹੈ ਜੀ
0: ਸਰੋਵਰ ਚ ਡੁਬਕੀ ਜੀ ਲੈਣ ਆਉਂਦੇ ਆ ਤੇ ਕਿਆ ਪੈਰਾਫਰਨੇਲੀਆ ਸੀ ਯਾਰ ਐ ਜਿਵੇਂ ਕੋਈ ਸ਼ਹਿਨਸ਼ਾਹ ਨੀ ਆ ਰਿਹਾ ਹੁੰਦਾ ਕਿਵੇਂ ਆਲੇ ਦੁਆਲੇ ਬੰਦੇ ਉੱਤੇ ਚਾਦਰ ਹੋਈ ਹੋਈ ਤੇ ਇਹ ਕਾਲਾ ਜੀ ਆ ਰਹੇ ਆ ਊ ਕਾਲਾ ਜੀ ਕੀ ਨੇ ਵੈਸੇ ਇਹਨਾਂ ਜ਼ਮੀਨਾਂ ਨੱਪਣ ਤੱਕ ਦੇ ਦੋਸ਼ ਨੇ ਕੀ ਨਹੀਂ ਕਰਦੇ ਇਹ ਜਿਹੜਾ ਆਪਾਂ ਨੂੰ ਨਾ ਪਤਾ ਹੋਵੇ
1: ਹੁਣ ਜਿਹੜਾ ਤੁਸੀਂ ਤੁਹਾਡਾ ਇਹ ਕੀ ਮੰਨਣਾ ਉਹ ਬੇਅਦਬੀ ਵਾਲਾ
0: ਪੁੱਤ ਇਹ ਕਹਿ ਰਿਹਾ ਕਿ ਜਦ ਆਪਣੇ ਅੰਦਰੂਨੀ ਜਿਹੜੇ ਸਿੱਖਾਂ ਦੇ ਨੰਬਰਦਾਰ ਬਣੇ ਹੋਏ ਆ ਉਹਨਾਂ ਚ ਇੰਨੀ ਗਿਰਾਵਟ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਵੀ ਕਾਨੂੰਨ ਲੈ ਲਓ ਕੀ ਡੇਰਿਆਂ ਵਾਲੇ ਮੰਨ ਲੈਣਗੇ ਕਿਉਂਕਿ ਉੱਥੇ ਤਾਂ ਰੋਜ਼ ਸਕਰੇਲੀ ਹੁੰਦੀ ਆ 100-100 ਪਾਠ ਰੱਖਿਆ ਹੋਇਆ ਮੂੰਹ ਸਿਰ ਢੱਕੇ ਹੁੰਦੇ ਹੈਗੇ ਆ ਲੱਤਾਂ ਤੇ ਗੋਡਿਆਂ ਤੇ ਲੋਕਾਂ ਦੀ ਜੋ ਕੱਪੜੇ ਪਾਏ ਉਹਦੇ ਉੱਤੋਂ ਦੀ ਵੀ ਚਾਦਰ ਲਵੇੜਦੇ ਆਪਾਂ ਰੋਜ਼ ਡਰਾਮਾ ਦਰਬਾਰ ਸਾਹਿਬ ਚ ਹੁੰਦਾ ਦੇਖਦੇ ਨੀ ਜਦੋਂ ਪ੍ਰਕਾਸ਼ ਹੁੰਦਾ
1: ਨਹੀਂ ਉੱਥੇ ਕੀ ਓਬਜੈਕਸ਼ਨ ਆ ਤੁਹਾਨੂੰ
0: ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਾਂ ਨੂੰ ਪੰਥ ਦੀ ਆਰੰਭਤਾ ਕੀਤੀ ਸੀ ਇੱਕ ਖੁੱਲੀ ਵਿਚਾਰ ਦੀ ਚਰਚਾ ਕੀਤੀ ਸੀ
1: ਪਰ ਇਹ ਤੁਹਾਨੂੰ ਲੱਗਦਾ ਨੀ ਤੁਹਾਡਾ ਇਹ ਬਿਆਨ ਬਹੁਤ ਕੰਟਰੋਵਰਸ਼ੀਅਲ ਹੋ ਜਾਣਾ ਤੇ SGPC ਵੀ ਨੋਟ ਲੈ ਸਕਦਾ ਵੀ ਤੁਸੀਂ ਏਦਾਂ ਕਿਵੇਂ ਉਹ ਤਾਂ ਇੱਕ ਮਤਲਬ ਆਸਥਾ ਦਾ ਵਿਸ਼ਾ ਵੀ ਚਾਹੇ ਦੋ ਰੁਮਾਲੇ ਹੋਣ ਪੰਜ ਰੁਮਾਲੇ ਹੋਣ
0: ਪਹਿਲੀ ਵਾਰੀ ਥੋੜਾ ਕਿਹਾ ਹੈ
1: ਹਾਂ ਇਸੇ ਕਰਕੇ ਤੁਹਾਡਾ ਵਿਰੋਧ ਵੀ ਹੁੰਦਾ ਫਿਰ
0: ਫਿਰ ਕੀ ਗੱਲ ਆ ਮਤਲਬ ਜੋ ਗੱਲ ਆ ਯਾਰ ਮੈਂ ਪਹਿਲੇ ਵੀ ਦੇਖਿਆ ਯਾਰ ਮੈਂ ਬਕਾਇਦਾ ਉਹ ਸਾਰੀ ਸੈਰਮਨੀ ਦੇਖੀ ਹੋਈ ਆ 84 ਤੋਂ ਬਾਅਦ ਮੈਂ ਉੱਥੇ ਇੱਕ ਰਾਤ ਮੈਂ ਤੇ ਦਲਜੀਤ ਉੱਥੇ ਰਹੇ ਸੀ ਦਰਬਾਰ ਸਾਹਿਬ ਕਿਉਂਕਿ ਦਲਜੀਤ ਬਿੱਟੂ ਦੇ ਨਾਨਾ ਜੀ ਸੀਗੇ ਹਰਚੰਦ ਸਿੰਘ ਮਹਾਲੋਂ ਹੀ ਵਾਜ ਐਟ ਦੈਟ ਟਾਈਮ ਜਥੇਦਾਰ ਆਫ ਕੇਸਗੜ੍ਹ ਸਾਹਿਬ ਉਹ ਉੱਥੇ ਸੀਗੇ ਅਸੀਂ ਵੀ ਚਲੇ ਗਏ ਅਸੀਂ ਰਾਤ ਰਹੇ ਮੈਂ ਇੱਕ ਵਾਰੀ ਉਸ ਦਰਬਾਰ ਸਾਹਿਬ ਚ ਰਾਤ ਰਿਹਾ ਅਸੀਂ ਵੀ ਪੂਰਾ 1:30 ਵਜੇ ਇਸ਼ਨਾਨ ਇਸ਼ਨੂਨ ਕਰਕੇ ਆਪਣਾ ਨਿਤਨੇਮ ਕਰਕੇ 2 ਵਜੇ ਜਦੋਂ ਅੰਦਰ ਉਹ ਸੇਵਾ ਸ਼ੁਰੂ ਹੁੰਦੀ ਆ ਸਫਾਈ ਦੀ
1: ਜੀ
0: ਅਸੀਂ ਵੀ ਮੈਂ ਉੱਥੇ ਸੀਗਾ
1: ਠੀਕ ਹੈ
0: ਕਿਵੇਂ ਦੁੱਧ ਨਾਲ ਧੋਂਦੇ ਆ ਮਤਲਬ ਕਿ ਤੁਸੀਂ ਯਾਰ ਸੋਚ ਹੀ ਨਹੀਂ ਸਕਦੇ ਆਪਾਂ ਮੂਰਤੀਆਂ ਬਾਰੇ ਗੱਲ ਕਰਦੇ ਆ ਕਿ ਜੋ ਮੂਰਤੀਆਂ ਦੇ ਦੁੱਧ ਪੀਂਦੇ ਆਪਾਂ ਕੀ ਕਰਦੇ
1: ਨਹੀਂ ਪਰ ਇਹ ਚੀਜ਼ਾਂ ਕਰਕੇ ਹੀ ਤੁਹਾਡਾ ਫਿਰ ਵਿਰੋਧ ਕਾਫੀ ਹੁੰਦਾ ਨਾ ਉਸ ਨੂੰ ਫਿਰ ਕਹਿੰਦੇ ਵੀ ਹੁਣ ਕੁੱਕੀ ਨੇ ਉਹ ਰਾਹ ਛੱਡ ਕੇ ਕੌਮਰੇਡੀ ਵਾਲੇ ਪਾਸੇ ਆ ਗਏ
0: ਪਹਿਲੇ ਮੈਂ ਪਹਿਲੇ ਕਿਹੜਾ ਨਹੀਂ ਵਿਚਾਰ ਰੱਖਦਾ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਰਹੇਗਾ
1: ਨਹੀਂ ਇਹ ਤਾਂ ਆਸਥਾ ਦਾ ਵਿਸ਼ਾ ਨਾ ਚਲੋ ਦੁੱਧ ਨਾਲ ਧੋਣ ਚਾਹੇ ਪਾਣੀ ਨਾਲ ਧੋਣ ਆਸਥਾ ਵੀ ਹੈ ਨਾ ਇੱਕ ਗੱਲ
0: ਪਰ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਤਾਂ ਗੁਰੂ ਸਾਹਿਬ ਨੇ ਆਪਣੇ ਵਿਚਾਰ ਗੋਸ਼ੀਆਂ ਰਾਹੀਂ ਮੁਕਤ ਕੀਤਾ ਸੀ ਗੁਰੂ ਨਾਨਕ ਹੁਣੀ ਸਾਹਿਬ ਜੀ ਉਹ ਮੱਕੇ ਚਲੇ ਗਏ ਮਤਲਬ ਕਿ ਸੰਵਾਦ ਕਰਨ ਲਈ ਉਹ ਰਾਖ ਬਗਦਾਦ ਵੀ ਚਲੇ ਗਏ ਉਹ ਹੋਰ ਵੀ ਥਾਵਾਂ ਤੇ ਹਰਿਦੁਆਰ ਵੀ ਚਲੇ ਗਏ ਹੋਰ ਥਾਵਾਂ ਉਹਨਾਂ ਨੇ ਕੀ ਸੰਵਾਦ ਕੀਤਾ ਨਾ ਉਦੋਂ ਉਲਟ ਕੀਤਾ ਉਹਨਾਂ ਨੇ ਜੋ ਪਾਣੀ ਸੁੱਟਦੇ ਸੀ ਉੱਤੇ ਸੂਰਜ ਨੂੰ ਇਹਨਾਂ ਨੇ ਕਿਹਾ ਤੁਹਾਡਾ ਸੂਰਜ ਤੱਕ ਪਹੁੰਚ ਸਕਦਾ ਮੇਰੇ ਖੇਤਾਂ ਨੂੰ ਤਾਂ ਪਹੁੰਚ ਹੀ ਜਾਊਗਾ ਸੰਵਾਦ ਸੀ ਨਾ ਹੁਣ ਜਿਸ ਤਰ੍ਹਾਂ ਅਤਰ ਫਲੇਲਾਂ ਲਾਉਂਦੇ ਨੇ ਮਤਲਬ ਕਿ ਇਹ ਕਰਦੇ ਕੀ ਜਿਹੜੀ ਪ੍ਰਕਿਰਿਆ ਦਰਬਾਰ ਸਾਹਿਬ ਚ ਫੋਲੋ ਹੁੰਦੀ ਆ ਪ੍ਰਕਾਸ਼ ਵੇਲੇ ਉਹ ਕਿਸੇ ਹੋਰ SGPC ਦੇ ਗੁਰਦੁਆਰੇ ਵਿੱਚ ਈਵਨ DGPC ਦੇ ਗੁਰਦੁਆਰਾ ਸਾਹਿਬ ਦੇਖ ਲਓ ਆਮ ਮੇਰੇ ਨਾਲ ਹੀ ਗੁਰਦੁਆਰਾ ਸਾਹਿਬ ਆ ਮੈਂ ਮੁੱਖ ਵਾਕ ਵੇਲੇ ਇੱਥੇ ਕਦੀ ਕਦੀ ਚਲਿਆ ਜਾਂਦਾ ਨਹੀਂ ਤਾਂ ਮੈਂ ਦਰਬਾਰ ਸਾਹਿਬ ਤੋਂ ਸੁਣਦਾ ਇੱਥੇ ਮੈਂ ਤਾਂ ਯਾਰ ਕਦੀ ਦੇਖਿਆ ਨਹੀਂ ਇਹਦਾ ਸਾਡੇ
1: ਉਹ ਸਾਰੀ ਗੱਲ ਨੂੰ ਤੁਸੀਂ ਬੇਅਦਬੀ ਚ ਕਾਊਂਟ ਕਰ ਰਹੇ ਹੋ ਫਿਰ
0: ਇੱਥੇ ਮਤਲਬ ਕਿ ਨੋਰਮਲ ਨੀ ਹੈਗੀ ਸੀ
1: ਨਹੀਂ ਪਰ ਆਪਾਂ ਬੇਅਦਬੀ ਨਾਲ ਗੱਲ ਸਾਹਿਬ ਆਪਾਂ ਕਿਵੇਂ ਉਹਨੂੰ ਮਿਲਾ ਸਕਦੇ ਆ ਮਤਲਬ ਬੇਅਦਬੀ ਤਾਂ ਚੀਜ਼ ਹੋਰ ਆ ਉਹ ਇੱਕ ਚਲੋ
0: ਬੇਅਦਬੀ ਡਿਸਰਿਸਪੈਕਟ ਆ ਨਾ
1: ਹਾਂ ਬਿਲਕੁਲ ਬਿਲਕੁਲ ਬਿਲਕੁਲ
0: ਤੇ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਆਪਾਂ ਅਤਰ ਫਲੇਲਾਂ ਲਾ ਰਹੇ ਆ

0: ਕੀ ਆਪਣੇ ਗੁਰੂ ਨੂੰ ਅਤਰ ਫੇਲਣਾ ਜ਼ਿਆਦਾ ਚਮਕਾ ਰਿਹਾ ਹੈ?
1: ਨਹੀਂ, ਇੱਕ ਰਿਸਪੈਕਟ ਵੀ ਹੁੰਦੀ ਆ ਵੀ
0: ਤੁਸੀਂ ਅਤਰ ਅਥਲੇਲਾ ਨਾਲ ਉਹਨੂੰ ਕੀ ਰਿਸਪੈਕਟ ਹੈ? ਆਪਣੀ ਰਿਸਪੈਕਟ ਤਾਂ ਸ਼ਬਦ ਗੁਰਬਾਣੀ ਨਾਲ ਆ। ਆਪਾਂ ਸਵੇਰੇ ਇਸ ਰਿਸਪੈਕਟ ਵਜੋਂ ਹੁਕਮਨਾਮਾ ਸੁਣਦੇ ਹਾਂ ਕਿ ਅੱਜ ਦਾ ਗੁਰੂ ਦਾ ਕੀ ਫਰਮਾਨ ਆ, ਕੀ ਆਇਆ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਕਾਹਦੇ ਲਈ ਪੜ੍ਹਦੇ ਹਾਂ? ਆਪਣੇ ਗਿਆਨ ਚ ਵਾਧੇ ਲਈ। ਇਹ ਥੋੜਾ ਕਿ ਮੈਂ ਜੇਲ੍ਹਾਂ ਚ ਦੇਖਿਆ ਬਹੁਤ ਡਰਾਮਾ, ਜਦੋਂ ਜੇਲ੍ਹਾਂ ਚਲੇ ਜਾਂਦੇ ਆ ਜਿਹੜੇ ਕ੍ਰਿਸਚਨ ਹੁੰਦੇ ਉਹ ਬਾਈਬਲ ਪੜ੍ਹੀ ਜਾਣਗੇ। ਜਦੋਂ ਮੈਂ ਤਿਉਹਾਰ ਚ ਆਇਆ ਜਾਂ ਹੋਰ ਥਾਵਾਂ ਤੇ, ਤੁਸੀਂ ਮੁਸਲਿਮ ਦੇਖੇ ਆ, ਉਹ ਨਵਾਜ ਆਪਣੀਆਂ ਨਵਾਜਾਂ ਵਾਰ ਵਾਰ ਇਲਮਾਂ ਪੜ੍ਹੀ ਜਾਣਗੇ। ਮੈਂ ਕਿਉਂਕਿ ਮੇਰੇ ਨਾਲ ਟ੍ਰੇਡ ਸੈਂਟਰ ਜਿਹਨਾਂ ਨੇ ਪਹਿਲੀ ਬੋਮਬਿੰਗ ਕਰਨ ਦੀ ਟਰਾਈ ਕੀਤੀ ਸੀ ਉਹ ਵੀ ਰਹੇ ਆ, ਹੋਰ ਵੀ ਕੱਟੜ ਮੁਸਲਮਾਨ ਪਾਕਿਸਤਾਨ ਦੇ ਮੇਰੇ ਨਾਲ ਜੇਲ੍ਹਾਂ ਚ ਰਹੇ ਆ। ਉਹ ਮਤਲਬ ਕਿ ਅੰਦਰ ਜਾ ਕੇ ਹੋਰ ਕੱਟੜਤਾ ਵੱਧ ਜਾਂਦੀ ਆ, ਮਤਲਬ ਕਿ ਦੇ ਬਿਕਮ ਸੋ ਆਰਡੈਂਟ ਫੋਲੋਅਰਸ। ਜਦਕਿ ਮੈਂ ਤਾਂ ਇਹਨਾਂ ਗੱਲਾਂ ਤੋਂ ਯਾਦ ਸੀ ਬਿਲਕੁਲ, ਮੈਂ ਮਨ ਹੁੰਦਾ ਸੀ ਤਾਂ ਆਪਣਾ ਕੋਈ ਕਰਦਾ ਸੀਗਾ, ਨਹੀਂ ਨਹੀਂ ਕਰਦਾ ਸੀ। ਆਈ ਯੂਸ ਟੂ ਰੀਡ, ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਦੀ ਜੇਲ੍ਹ ਵਿੱਚ ਪੂਰੀ ਏ ਤੋਂ ਲੈ ਕੇ ਜ਼ੀ ਤੱਕ ਆਖਰੀ ਪੰਨੇ ਤੱਕ ਮੈਂ ਪੜ੍ਹਿਆ।
1: ਨਹੀਂ, ਜਿਹੜਾ ਹੁਣ ਇਹ ਕਾਨੂੰਨ ਆ, ਇਹ ਤੁਹਾਨੂੰ ਲੱਗਦਾ ਵੀ ਠੱਲ ਪਾਊਗਾ ਅੱਗੇ?
0: ਬਿਲਕੁਲ ਨਹੀਂ ਸਾਰਾ ਪਾਊਗਾ ਐ ਤੇਰੇ ਖਿਆਲ? ਕਾਨੂੰਨ ਫਾਂਸੀਆਂ ਬਣਨ ਨਾਲ, ਯੁਆਪਾ ਲੱਗਣ ਨਾਲ, ਕੋਈ ਟੈਰਰਿਜ਼ਮ?
1: ਪਰ ਐਜ਼ ਅ ਸਰਕਾਰ ਇੱਕ ਇਹਨਾਂ ਦਾ ਵਧੀਆ ਕਦਮ ਹੋਇਆ ਜੋ ਕਾਂਗਰਸ ਜੇ ਅਕਾਲੀ ਨਹੀਂ ਕਰ ਸਕੇ, ਵੀ ਹੋਣਾ ਚਾਹੀਦਾ ਸੀ, ਇਹਦੀ ਜ਼ਰੂਰਤ ਸੀ ਮਤਲਬ।
0: ਜੇ ਇਹਨੂੰ ਇੱਕ ਇਹਨਾਂ ਨੇ ਪਬਲਿਸਿਟੀ ਸਟੰਟ ਵਜੋਂ ਵਰਤਣਾ, ਇਹ ਜੇ ਉਸੇ ਤਰ੍ਹਾਂ ਆਪਾਂ ਸੋਚਦੇ ਹਾਂ ਤਾਂ ਅਕਾਲੀ ਵੀ ਇਹ ਕਰ ਸਕਦੇ ਸੀ।
1: ਨਹੀਂ ਨਹੀਂ, ਜਿਹੜਾ ਉਹ ਥੋਟ ਪ੍ਰੋਸੈਸ ਆ, ਜਿਵੇਂ ਅੱਜ ਸੀਐਮ ਮਾਨ ਨੇ ਵੀ ਲਿਖ ਕੇ ਪਾਇਆ ਵੀ ਇਹ ਮੇਰੇ ਕਰਮਾਂ ਸੀ, ਮੇਰੇ ਹੱਥੋਂ ਗੁਰੂ ਸਾਹਿਬ ਨੇ ਮੈਨੂੰ ਇਹ ਇੰਨਾ ਕੁ ਸਤਿਕਾਰ ਬਖਸ਼ਿਆ।
0: ਮੈਂ ਉਸੇ ਤੇ ਕੁਐਸਚਨ ਕਰ ਰਿਹਾ ਨਾ ਰਤਨ, ਕਿ ਜੇ ਇੰਨਾ ਤੇਰੇ ਹੱਥ ਚ ਰਸ ਦਿੱਤਾ ਰੱਬ ਨੇ, ਜਿਸ ਤਰ੍ਹਾਂ ਤੁਸੀਂ ਦੁਆ ਕਰ ਰਹੇ ਭਗਵੰਤ ਮਾਨ
1: ਜੀ,
0: ਤੇ ਤੇਰੇ ਹੱਥ ਚ ਪਾਵਰ ਵੀ ਦਿੱਤੀ ਆ ਵੀ ਤੂੰ ਰਾਮ ਰਹੀਮ ਨੂੰ ਸਨਾਰੀਆ ਤੋਂ ਲਿਆ ਕੇ ਉਹ ਕੇਸ ਚ ਪ੍ਰਜੈਂਟ ਤਾਂ ਕਰਾ, ਅੱਜ ਤੱਕ ਕੋਈ ਇੱਕ ਵਾਰੀ ਉਹਦੀ ਫਿਜ਼ੀਕਲ ਪ੍ਰੈਜੈਂਸ ਨਹੀਂ ਕੋਰਟ ਚ ਲਵਾ ਸਕੇ, ਤੇ ਜਿਹਨੇ ਸਾਰਾ ਵੱਡੀ ਆਪਣੀ ਬੇਅਦਬੀ ਕੀਤੀ ਆ, 3 ਮਹੀਨੇ ਉਹ ਆਪਣਾ ਗੁਰੂ ਗ੍ਰੰਥ ਸਾਹਿਬ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋ ਕੇ 1 ਜੂਨ 2015 ਨੂੰ 3 ਮਹੀਨੇ ਆਪਾਂ ਨੂੰ ਲੱਭਿਆ ਹੀ ਨੀ। ਉਹਨਾਂ ਨੇ ਇਸ ਤਰ੍ਹਾਂ ਦਾ ਮਤਲਬ ਕਿ ਇਰੀਟੇਟਿੰਗ ਪੋਸਟਰ ਲਾਇਆ, ਇਰੀਟੇਟਿੰਗ ਨੂੰ ਕਹਿ ਲਓ, ਆਪਣੀ ਕੌਮ ਨੂੰ ਚੈਲੰਜ ਕਰਦਾ ਲਾਇਆ ਵੀ ਸਿੱਖੋ ਜੇ ਹਿੰਮਤ ਦਾ ਤਾਂ ਲੱਭ ਲਓ। ਫਿਰ ਮੈਂ ਅੱਜ ਤੱਕ ਕੁਐਸਚਨ ਕਰਦਾ ਰਵੀਨ ਸਿੰਘ ਖੱਟੜੇ ਹੋਣਾ ਨੂੰ ਤੇ ਬੀਇੰਗ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਨੂੰ ਕਿ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਸੀਗਾ ਪੂਰਾ, ਉਹਦੇ ਕੁਛ ਪੰਨੇ ਹੀ ਉੱਥੇ ਖਿਲਾਰੇ ਗਏ। ਅੱਜ ਤਾਂ ਪੰਨਿਆਂ ਨੂੰ ਵੀ ਅੰਗ ਬਣਾਤਾ ਜਿਵੇਂ ਉਹ ਇੱਕ ਲਿਵਿੰਗ ਹਿਊਮਨ ਬੀਇੰਗ ਆ। ਜਦਕਿ ਸੁਪਰੀਮ ਕੋਰਟ ਨੇ ਜੋ ਆਪਣੀ ਲਿਖਤ ਜਾਂ ਓਪੀਨੀਅਨ ਵਿੱਚ ਲਿਖਿਆ, ਦੈਟ ਵਾਜ ਇਨ ਅ ਡਿਫਰੈਂਟ ਆਸਪੈਕਟ, ਉਹ ਪੂਰਾ ਮੈਨੂੰ ਪਤਾ ਨਹੀਂ ਹੈਗਾ, ਪਰ ਇਟ ਵਾਜ ਨਾਟ ਜਿਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਕਿ ਇੱਕ ਉਹ ਜਿੰਦੀ ਜਾਗਦੀ ਜੋਤ ਆ, ਉਹ ਇੱਕ ਆਪਣੇ ਲਈ ਇੱਕ ਜ਼ਿੰਦਗੀ ਦਾ ਇੱਕ ਮਿਆਰ ਆ, ਉਹਦੇ ਵਿੱਚ ਆਪਣੀ ਜ਼ਿੰਦਗੀ ਦੇ ਰਾਹ ਲਿਖੇ ਆ ਕਿਸ ਤਰ੍ਹਾਂ ਇੱਕ ਜੇ ਅਚੇਰੀ ਇੱਕ ਮਤਲਬ ਕਿ ਇਨਲਾਈਟਡ ਜ਼ਿੰਦਗੀ ਜਿਉਣੀ ਆ, ਤੁਹਾਡੇ ਮਨ ਵਿੱਚ ਕੀ ਵਿਚਾਰ ਹੋਣੇ ਚਾਹੀਦੇ ਆ, ਉਹਦੇ ਉੱਤੇ ਟਿੱਪਣੀ ਹੋਈ ਸੀ। ਕਿਉਂਕਿ ਆਪਣੇ ਜ਼ਮੀਨਾਂ ਦੇ ਕੋਈ ਰੌਲੇ ਸੀਗੇ ਕਿਸ ਤਰ੍ਹਾਂ ਸੀਗੇ ਉਸ ਬਾਰੇ ਆਈ ਸੀ। ਆਪਣੇ ਤਾਂ ਫਿਰ ਜਿਹੜੇ ਵਿਦਵਾਨ ਆ, ਇਨਫੈਕਟ ਜ਼ਿਆਦਾ ਵੱਡੇ ਵਿਦਵਾਨ ਆ, ਉਹ ਉਸ ਹਿਸਾਬ ਨਾਲ ਕਰ ਦਿੰਦੇ ਆ। ਜਿਹੜੇ ਪੱਤਰੇ ਉੱਥੇ ਖਿਲਾਰੇ, ਉਹਦਾ ਬਾਕੀ ਹਿੱਸਾ ਗੁਰੂ ਗ੍ਰੰਥ ਸਾਹਿਬ ਦਾ ਕਿੱਥੇ ਆ? ਜਦਕਿ ਮੈਨੂੰ ਜਿਹੜੇ IO ਸੀਗੇ ਉਸ ਕੇਸ ਵਿੱਚ, ਉਹਨਾਂ ਨੇ ਦੱਸਿਆ ਕਿ ਅਸੀਂ ਸਿੱਖਾਂ ਵਾਲੇ ਪਤਾ ਨੀ ਕਿਹੜੇ ਪਿੰਡ ਵਿੱਚ ਇਹਨਾਂ ਦਾ ਇੱਕ ਡੇਰਾ ਪ੍ਰੇਮੀ ਸੀਗਾ, ਉਹਦੇ ਘਰ ਤੱਕ ਪਹੁੰਚੇ ਆ, ਉਹਦੇ ਘਰ ਦਾ ਜਿਹੜਾ ਬਾਥਰੂਮ ਸੀ ਉਹ ਅਸੀਂ ਪੱਟਿਆ, ਉਹਦੇ ਥੱਲਿਓਂ ਉਹ ਗੁਰੂ ਗ੍ਰੰਥ ਸਾਹਿਬ ਰਿਕਵਰ ਹੋਇਆ, ਜਿਹਨੂੰ ਕਿ ਰਣਵੀਰ ਸਿੰਘ ਖੱਟੜਾ ਆਪਣੇ ਨਾਲ ਆਪਣੀ ਗੱਡੀ ਦੀ ਡਿੱਕੀ ਚ ਰੱਖ ਕੇ ਇਹ ਲੈ ਗਿਆ ਹੈਗਾ। ਅੱਜ ਤੱਕ ਉਹਦਾ ਕੋਈ ਮੈਨੂੰ ਡਿਸਕਲੋਜ਼ਰ ਦੱਸ ਦਿਓ ਵੀ ਉਹ ਗੁਰੂ ਗ੍ਰੰਥ ਸਾਹਿਬ ਹੈ ਕਿੱਥੇ।

0: ਉਹ ਕਿਤੇ ਰਿਕਾਰਡ ਤੇ ਨਹੀਂ ਆਇਆ ਕਿਤੇ ਕੁਛ ਪਰ
1: ਰਣਵੀਰ ਖੱਟਰਾ ਰਣਵੀਰ ਖੱਟਰਾ ਜਿਉਂਦਾ
0: ਨਹੀਂ ਰਣਵੀਰ ਖੱਟਰਾ ਨਾਲ ਅਸੀਂ ਵੀ ਇੰਟਰਵਿਊ ਕੀਤਾ ਗਾ ਪਰ
1: ਪੁੱਛ ਲਓ ਸਿੱਧਾ ਜਾ ਕੇ ਡਾਇਰੈਕਟ ਜੇ ਮੈਂ ਗਲਤ ਹੋਇਆ ਜਿੱਥੇ ਮਰਜ਼ੀ ਖੜਾ ਕਰ ਲਿਓ ਤੇ ਜਿਹੜੇ ਬੰਦੇ ਇਸ ਤਰ੍ਹਾਂ
0: ਪਰ ਉਹ ਤਾਂ ਮਤਲਬ ਆਪਾਂ ਕਹਿ ਦਈਏ ਵੀ ਇੱਕ ਉਹਦਾ ਪਾਰਟ ਸੀ ਨਾ ਇਨਵੈਸਟੀਗੇਸ਼ਨ ਦਾ ਸਾਰਾ ਇਨਵੈਸਟੀਗੇਸ਼ਨ ਦਾ
1: ਸਿੱਖਾਂ ਨੂੰ ਪਤਾ ਤਾਂ ਚਾਹੀਦਾ ਵੀ ਹੋਰ ਗੰਸਾ ਹੈ ਕਿੱਥੇ ਆ ਉਸ ਤੋਂ ਬਾਅਦ ਮੰਨ ਕੇ ਹੁੰਦੀ ਆ ਬੇਅਦਬੀ
0: ਉਹ ਕਿਤੇ ਰਿਕਾਰਡ ਤੇ ਤਾਂ ਲਿਖਿਆ ਹੋਣਾ ਇਨਵੈਸਟੀਗੇਸ਼ਨ ਕਾਗਜ਼ ਪੱਤਰ
1: ਉਹੀ ਮੈਂ ਦੱਸਦਾ ਮੰਨ
0: ਕੇ ਹੁੰਦੀ
1: ਹੁੰਦੀ ਹੈ ਨਾ ਉੱਥੇ ਵੀ ਪਤਰੇ ਆ ਮੋਟਰਸਾਈਕਲ ਤੇ ਆਏ ਉਹ ਖਿਲਾਰ ਗਏ ਉਹ ਬਾਬਾ ਜੀ ਦੀ ਬੀੜ ਵੀ ਆਪਾਂ ਨੂੰ ਅੱਜ ਤੱਕ ਲੱਭੀ ਨੀ ਉਹ ਪਤਰੇ ਪਿੰਡ ਵਾਲੇ ਸੁਚੇਤ ਸੀਗੇ ਉੱਥੇ ਵੀ ਨਿਹੰਗ ਬਾਣੇ ਚ ਕਈ ਸਿੱਖ ਆ ਗਏ ਜਿਹੜੇ ਕਹਿੰਦੇ ਸੀ ਵੀ ਅਸੀਂ ਪੱਤਰਿਆਂ ਦੀ ਸੰਭਾਲ ਕਰਨੀ ਜਿਵੇਂ ਇਹਨਾਂ ਨੇ ਉਹ ਉੱਥੇ ਬਗਰਾੜੀ ਵੇਲੇ ਕੀਤਾ ਕਿ ਆਪਣੇ ਲੈਵਲ ਤੇ ਹੀ ਉਹਦੀ ਸਭਾਈ ਸਭੂਈ ਕਰਕੇ ਉਹਨਾਂ ਨੂੰ ਸੰਸਕਾਰ ਕਰਤਾ ਫਲਾਨਾ ਕਰਤਾ ਤਾਂ ਕਿ ਪੁਲਿਸ ਕੋਲੇ ਕੋਈ ਸਬੂਤ ਬਚੇ ਹੀ ਨਾ ਮਲ ਸਿੰਘ ਵਾਲੇ ਦੇ ਪਿੰਡ ਵਾਲਿਆਂ ਨੇ ਸੁਚੇਤ ਹੋਣ ਕਰਕੇ ਉੱਥੇ ਹਰਿੰਦਰ ਬਰਾੜ ਸੀ ਜਿਹੜੇ ਕਿਸੇ ਟਾਈਮ ਤੇ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਐਡਮਿਨਿਸਟ੍ਰੇਟਿਵ ਮੈਂਬਰ ਵੀ ਰਹੇ ਆ ਅਕਾਲੀ ਸਰਕਾਰਾਂ ਵੇਲੇ ਉਹਨਾਂ ਦਾ ਪਿੰਡ ਸੀ ਉਹਨਾਂ ਨੇ ਮੈਨੂੰ ਆਪ ਵੀ ਗਾਥਾ ਦੱਸੀ ਵੀ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਜਿਹੜੇ ਨਿਹੰਗ ਬਾਣੇ ਜਿੰਨੇ ਵੀ ਉਹ ਸੀਗੇ ਅਸੀਂ ਉਹ ਨੇੜੇ ਨੀ ਲੱਗਣ ਦਿੱਤੇ ਅਸੀਂ ਪੁਲਿਸ ਨੂੰ ਆਉਣ ਦਿੱਤਾ ਪੁਲਿਸ ਨੂੰ ਇਨਵੈਸਟੀਗੇਟ ਕਰਨ ਦਿੱਤਾ ਉਹਦੇ ਤੇ ਫਿੰਗਰ ਪ੍ਰਿੰਟਸ ਆ ਜੋ ਵੀ ਚੱਕ ਕੇ ਉਸ ਤੋਂ ਬਾਅਦ ਉਹ ਗੁਜਰਾਤ ਲੈਬ ਚ ਵੀ ਪਿੰਡ ਦੇ ਕੁਛ ਵਸਨੀਕ ਗਏ ਸੀ ਹਰਿੰਦਰ ਸਿੰਘ ਬਰਾੜ ਵੀ ਗਿਆ ਸੀ ਇਹਨਾਂ ਨੇ ਉੱਥੋਂ ਇਨਵੈਸਟੀਗੇਸ਼ਨ ਕਰਾ ਕੇ ਵੀ ਲਿਆਂਦੀ ਸੀ ਉਸ ਕੇਸ ਵਿੱਚ ਜੇ ਇਹ ਲਾਅ ਹੁੰਦਾ ਉਹ ਜਿਹੜੇ ਬੰਦੇ ਸੀ ਮਾਲਕ ਵਾਲੇ ਫੜੇ ਗਏ ਸੀ ਉਹਨਾਂ ਨੂੰ 3 ਸਾਲ ਕੈਦ ਹੋਈ ਆ
0: 295 ਵਾਲੀ
1: ਹਾਂ ਉੱਥੇ ਜੇ ਇਹ ਕਾਨੂੰਨ ਉਸ ਟਾਈਮ ਤੇ ਹੁੰਦਾ ਉਹਨਾਂ ਨੂੰ ਇਹ ਆ ਕਿ ਲੰਮੀ ਸਜ਼ਾ
0: ਉਮਰ ਕੈਦ ਹੋ ਜਾਣੀ
1: 10 ਸਾਲ ਨਹੀਂ ਤਾਂ ਉਮਰ ਕੈਦ ਹੋ ਜਾਂਦੀ
0: ਜੋ ਵੀ ਜੁਰਮਾਨਾ ਹੋ ਜਾਂਦਾ
1: ਹਾਂ ਪਰ ਬਾਕੀ ਜਿਸ ਤਰ੍ਹਾਂ ਬਿੱਤੂ ਮਾਰਿਆ ਗਿਆ ਨਾਭੇ ਜੇਲ੍ਹ ਦੇ ਵਿੱਚ
0: ਜੀ
1: ਕੀ ਉਹਦੀ ਆਪਾਂ ਤਹਿ ਤੱਕ ਪੰਜਾਬ ਪੁਲਿਸ ਜਾ ਸਕੀ ਆ ਵੀ ਕੀ ਕਾਰਨ ਸੀ ਉਹ ਬੰਦੇ ਅੰਮ੍ਰਿਤਸਰ ਜੇਲ੍ਹ ਚ ਰੱਖਿਆ ਹੋਇਆ ਇੱਕ ਬੰਦਾ ਉਹਨਾਂ ਚੋਂ ਉਹਨੇ ਹੁਣ ਅਲਫਾ ਪੰਜਾਬ ਟੀਵੀ ਨੂੰ ਇੰਟਰਵਿਊ ਦਿੱਤੀ ਆ ਉਹ ਇੰਟਰਵਿਊ ਜੇਲ੍ਹ ਚੋਂ ਦਿੱਤੀ ਆ ਕਿਸ ਤਰ੍ਹਾਂ ਦਿੱਤੀ ਇਹ ਨੀ ਮੈਨੂੰ ਪਤਾ ਪਰ ਉਹ ਇੰਟਰਵਿਊ ਮੈਨੂੰ ਜਿਹੜੀ ਅੱਜ ਮੇਰੇ ਫੋਨ ਤੇ ਭੇਜੀ ਗਈ ਆ ਨਿਊਜ਼ ਉਹਦੇ ਚ ਇਹ ਆ ਕਿ ਉਹ ਇੰਟਰਵਿਊ ਸਰਕਾਰ ਨੇ ਲਾ ਲਈ ਹੈਗੀ ਆ ਉਹ ਕੱਢ ਦਿੱਤੀ ਉਹਨਾਂ ਨੇ
0: ਵੀ ਉਹ ਰਿਮੂਵ ਕਰਵਾਤੀ
1: ਹਾਂ ਰਿਮੂਵ ਕਰਾਤੀ ਆ ਉਹਨੇ ਵੀ ਕੁਛ ਪਤਾ ਨੀ ਕਿਸ ਤਰ੍ਹਾਂ ਬੋਲੇ ਮੈਂ ਤਾਂ ਸੁਣੀ ਨੀ ਮੈਂ ਤਾਂ ਇੰਨਾ ਹੀ ਸੁਣਿਆ ਵੀ ਉਹ ਲਾ ਲਈ ਮਤਲਬ ਕਿ ਕਾਨੂੰਨਾਂ ਦੇ ਨਾਲ ਸੁਸਾਇਟੀ ਸੁਧਾਰੀ ਨਹੀਂ ਜਾ ਸਕਦੀ ਜਿੱਥੇ ਹੁਣ ਚੀਫ ਮਿਨਿਸਟਰ ਭਗਵੰਤ ਮਾਨ ਗਏ ਆ ਜਿਹੜੇ ਮੁਲਕ ਨੈਦਰਲੈਂਡਸ ਦੇ ਵਿੱਚ ਤੁਹਾਨੂੰ ਪਤਾ ਕਿ ਉੱਥੇ ਕੋਈ ਕੋਈ ਜੇਲ੍ਹ ਹੈ ਨੀ ਪੁਲਿਸ ਹੈਗੀ ਪਰ ਕੋਈ ਜੇਲ੍ਹ ਹੈ ਨੀ ਉਹਨਾਂ ਨੇ ਆਪਣੀ ਸੁਸਾਇਟੀ ਕ੍ਰਾਈਮ ਲੈਸ ਕਰਤੀ
0: ਮੋੜ ਬੰਬ ਧਮਾਕਾ ਵੀ ਉਹ ਵੀ ਨਹੀਂ ਸਰਕਾਰ ਤੋਂ ਹਜੇ ਕੁਛ
1: ਕਿਉਂ ਨੀ ਤੁਰਿਆ ਚਲੋ ਉਹ ਬੇਅਦਬੀਆਂ ਨਾਲ ਨਹੀਂ ਜੁੜਿਆ
0: ਨਹੀਂ ਜੁੜਿਆ ਪਰ ਉਹ
1: ਰਾਮ ਵੱਡੀ ਗੱਲ ਆ ਹਨੀਪ੍ਰੀਤ ਦਾ ਪ੍ਰਦੀਪ ਕਲੇਰ ਨੇ ਨਾਂ ਲਿਆ ਡਾਇਰੈਕਟਲੀ ਕਿ ਉਹਨਾਂ ਵਿੱਚ ਉਹ ਵੀ ਖੜੀ ਸੀ ਜਿਹੜੀ ਕਿ ਬਾਬੇ ਨੂੰ ਕਹਿ ਰਹੀ ਸੀ ਕਿ ਉਹਨਾਂ ਤੇ ਜੇ ਉਹਨਾਂ ਨੇ ਸਾਡੇ ਬਾਬੇ ਦੇ ਲੋਕ ਟਲਵਾਏ ਆ ਆਪਾਂ ਵੀ ਉਹਨਾਂ ਦਾ ਬਾਬਾ ਢਾਈਏ ਕੀ ਅੱਜ ਤੱਕ ਭਗਵੰਤ ਮਾਨ ਉਹਦੇ ਤੇ ਕੋਈ ਕਾਰਵਾਈ ਕਰ ਸਕਿਆ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ

0: ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
2: ਹੁਣ ਇੱਕ ਜਿਵੇਂ ਤੁਸੀਂ ਪਹਿਲਾਂ ਕਹਿਤਾ ਸੀਗਾ ਜਿਹੜੇ ਭਾਈ ਸਾਹਿਬ ਬੈਠੇ ਨੇ ਟਾਵਰ ਦੇ ਉੱਤੇ 18 ਮਹੀਨੇ ਤੁਸੀਂ ਕਹਿੰਦਾ ਵੀ ਉਹਨਾਂ ਨੂੰ ਵੀ ਜਿੰਦਾ ਸ਼ਹੀਦ ਜਾਏ, ਉਹਨਾਂ ਦਾ ਜਿਹੜਾ ਮਤਲਬ ਆਪਾਂ ਕਹਿ ਦਈਏ ਵੀ ਫੇਥ ਆ ਜਾਂ ਰਿਸਪੈਕਟ ਆਪਾਂ ਕਹਿ ਦਈਏ ਵੀ ਉਹ ਤਾਂ ਉਵੇਂ ਤਾਂ ਨੀ ਜਿਵੇਂ ਲੋਕ ਗੱਲ ਕਰ ਰਹੇ ਆ ਵੀ ਉਹਨਾਂ ਦੀ ਕੋਈ ਸੈਟਿੰਗ ਹੋਗੀ ਜਾਂ ਉਵੇਂ ਹੋਗੀ, ਉਹਨਾਂ ਬਾਰੇ ਤਾਂ ਤੁਹਾਡਾ ਥੋਟ ਸਹੀ ਹੈ ਵੀ ਉਹ ਬੰਦਾ ਤਾਂ ਬਹਿ ਗਿਆ, ਉਹਦੀ ਤਾਂ ਇੱਕ ਕੁਰਬਾਨੀ ਤਾਂ ਚਲੋ ਹੈਗੀ, ਹੁਣ ਇੰਨਾ ਟਾਈਮ ਇੱਕ ਚੀਜ਼ ਲਈ ਡਿਮਾਂਡ ਕਰਨੀ।
3: ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨੇ ਇਹ ਚੀਜ਼ ਹਾਈਲਾਈਟ ਕਰਵਾਈ ਆ।
2: ਹਾਂ,
3: ਮਤਲਬ ਨੋ ਡਾਊਟ ਕਿ ਉਹਨੂੰ ਪੌਣੇ 2 ਸਾਲ ਦੇ ਟਾਈਮ ਕੇ 2 ਸਾਲ ਲੱਗ ਗਏ
2: ਜੀ ਜੀ।
3: ਇਹ ਨਾ ਰਤਨ ਕੇ ਸਰਸਾ ਹਰ ਕਿਸੇ ਦੀ ਜ਼ਿੰਦਗੀ ਚ ਆਉਂਦੀ ਹੈ
2: ਜੀ,
3: ਤੇ ਤਰਨੀ ਇੰਨੀ ਸੌਖੀ ਨਹੀਂ ਹੈਗੀ।
2: ਠੀਕ ਹੈ ਗੱਲ,
3: ਨਹੀਂ
2: ਠੀਕ ਹੈ ਗੱਲ,
3: ਮੈਂ ਵੀ ਸਰਸਾ ਦੇਖੀ ਆ, ਮੈਂ ਜ਼ਿੰਦਗੀ ਦੀ ਸਰਸਾ ਕੱਟੀ ਵੀ ਆ
2: ਜੀ।
3: ਈਵਨ ਕਿ ਜੇ ਤੁਸੀਂ ਸੋਚਦੇ ਆ, ਬਾਕੀ ਆਪਾਂ ਕਹਿੰਦੇ ਆਪਾਂ ਦੇਖਦੇ ਆ 2-2, 3-3 ਮਹੀਨੇ ਸਾਲਾਂ ਦੀਆਂ ਕੈਦਾਂ ਚ ਹੀ ਬੰਦੇ ਬਖਲਾੜ ਚ ਆ ਜਾਂਦੇ, ਕਿੰਨੀਆਂ ਕਿੰਨੀਆਂ ਪਟੀਸ਼ਨਾਂ ਕੋਰਟਾਂ ਚ ਲਾ ਦਿੰਦੇ ਨੇ।
2: ਠੀਕ ਹੈ,
3: ਇਹ ਮਤਲਬ ਕਿ ਇਹ ਗੁਰਜੀਤ ਸਿੰਘ ਦਾ ਆਪਾਂ ਤਾਂ ਉਹਨੂੰ ਜਾਣਦੇ ਨੀ ਹੈਗੇ, ਉੱਥੇ ਸਮਾਣੇ ਵਿੱਚ ਇਹਨਾਂ ਦੀਆਂ ਉੱਥੋਂ ਦੀ ਲੋਕਲ ਪਾਪੂਲੇਸ਼ਨ ਨਾਲ ਕਈ ਕੰਟਰੋਵਰਸੀ ਚ ਹੈਗੀਆਂ ਨੇ, ਮੈਨੂੰ ਨੀ ਪਤਾ
2: ਫੌਜ ਵੀ ਰਹੇ।
3: ਹਾਂ, ਮੈਂ ਤਾਂ ਸਮਾਣੇ ਗਿਆ ਨੀ ਕਦੀ, ਤੇ ਨਾ ਮੈਂ ਇਸ ਮੋਰਚੇ ਚ ਗਿਆ, ਨਾ ਮੈਨੂੰ ਕਦੀ ਕਿਸੇ ਨੇ ਕਿਹਾ ਇਸ ਬਾਰੇ। ਪਰ ਜੋ ਸਵਾਲ ਕੁੰਵਰ ਵਿਜੇ ਪ੍ਰਤਾਪ ਨੇ ਉਠਾਏ ਨੇ ਕਾਫੀ ਵੈਲਿਡ ਪੁਆਇੰਟਸ। ਠੀਕ ਆ, ਹੁਣ ਪੰਜਾਬ ਸਰਕਾਰ ਜਿੰਨਾ ਕੁ ਮੈਨੂੰ ਲੱਗਦਾ ਕਿ ਜਦੋਂ ਗੁਰਜੀਤ ਸਿੰਘ ਦਾ ਮੋਰਚਾ ਉਠਾਉਣਗੇ, ਜਿਹਨੂੰ ਕਿ ਧਰਮ ਯੁੱਧ ਨਾਂ ਰੂਪ ਦੇ ਦਿੱਤਾ ਸੀਗਾ ਉਸ ਟਾਈਮ ਤੇ, ਇਹ ਕਾਫੀ ਵੱਡਾ ਉੱਥੇ ਪੋਲੀਟੀਕਲ ਸ਼ੋਅ ਕਰਨਗੇ। ਇਹ ਆ ਕਿ ਅੱਜ ਨਹੀਂ ਕੱਲ ਚੀਫ ਮਿਨਿਸਟਰ ਭਗਵੰਤ ਮਾਨ ਨੇ ਵਾਪਸ ਆ ਹੀ ਜਾਣਾ, ਉਹਨਾਂ ਦੇ ਆਏ ਤੋਂ ਹੀ ਨੋਟੀਫਿਕੇਸ਼ਨ ਜਾਰੀ ਹੋਣੀ ਆ, ਉਸ ਤੋਂ ਬਾਅਦ ਇਹ ਕਾਨੂੰਨ ਲਾਗੂ ਹੋਣਾ ਹੈਗਾ। ਪਰ ਕੀ ਜਿਹੜੀਆਂ ਪਹਿਲੇ ਮਰਿੰਡਾ ਕਤਵਾਲੀ ਵੇਲੇ ਇੱਕ ਸਿੱਖ ਨੌਜਵਾਨ ਨੇ ਬੇਅਦਬੀ ਕਰਨੀ ਚਾਹੀ ਸੀਗੀ, ਜਿਸ ਤਰ੍ਹਾਂ ਉਹ ਆਪਣੇ ਬੂਟਾਂ ਨਾਲ ਪਾ ਕੇ ਅੰਦਰ ਵੜਿਆ ਤੇ ਅੰਦਰ ਆ ਕੇ ਉਹਨੇ ਕੁਛ ਹਿਲਚੁਲ ਕਰਨੀ ਚਾਹੀ, ਉਸ ਬਾਰੇ ਕਿਉਂ ਨੀ ਪੰਜਾਬ ਗਵਰਨਮੈਂਟ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਕਿ ਕੀ ਕਾਰਨ ਬਣੇ ਜੋ ਪੁਲਿਸ ਕਸਟਡੀ ਤੋਂ ਜਦੋਂ ਜੁਡੀਸ਼ੀਅਲ ਕਸਟਡੀ ਚ ਮਾਨਸਾ ਗਿਆ ਜੇਲ੍ਹ ਚ ਉਹਨੂੰ ਟ੍ਰਾਂਸਫਰ ਕਰਤਾ, ਉਹਦੀ ਡੈਥ ਕਿਵੇਂ ਹੋ ਗਈ? ਜਦਕਿ ਇਹਨਾਂ ਨੇ ਬਿੱਟੂ ਤੇ ਵੀ, ਨਾਭੇ ਵਾਲੀ ਤੇ ਵੀ, ਐਸ ਆਈ ਟੀ ADGP AS ਰਾਏ ਦੀ ਕਮਾਂਡ ਥੱਲੇ ਬਣਾਈ ਆ, ਜਿਹਨੇ ਰਣਵੀਰ ਸਿੰਘ ਖੱਟੜੇ ਨੂੰ ਵੀ ਕਈ ਵਾਰ ਬੁਲਾਇਆ ਹੈਗਾ, ਮਤਲਬ ਕਿ ਪੁੱਛਗਿੱਛ ਲਈ, ਪਰ ਉਹ ਕਿੱਥੇ ਗਈ? ਉਹਦੀ ਰਿਪੋਰਟ ਜਾਂ ਉਹਦੀ ਕੋਈ ਫਾਈਂਡਿੰਗ ਸਾਹਮਣੇ ਤਾਂ ਆਵੇ ਨਾ,
2: ਅੱਗੇ ਫਾਇਦਾ ਹੋਊ ਇਸ ਕਾਨੂੰਨ ਦਾ ਜਾਂ ਜਿਹੜੇ
3: ਐਂਟਾਇਰਲੀ ਤੁਸੀਂ ਕਹਿ ਸਕਦੇ ਕਿ ਪ੍ਰਚਾਰ ਦੇ ਨਾਲ ਇੱਕ ਲੋਕਾਂ ਵਿੱਚ ਜਿਹੜੇ ਇਸ ਤਰ੍ਹਾਂ ਦੀ ਬਿਰਤੀ ਰੱਖਦੇ ਆ, ਉਹਨਾਂ ਚ ਹੋ ਸਕਦਾ ਕਿ ਥੋੜਾ ਭੈ ਆਵੇ ਜਾਂ ਕਿਵੇਂ, ਪਰ ਰੁਕਣਾ ਨੀ ਗਾ, ਕਿਉਂਕਿ ਇਹ ਜਿਹੜਾ 215 ਤੋਂ ਲਗਾਤਾਰ 597 ਬੇਅਦਬੀਆਂ ਹੋਈਆਂ ਜਿਸ ਤਰ੍ਹਾਂ ਸਰਕਾਰ ਦਾ ਅੰਕੜਾ, ਤੇ ਸਿਰਫ 44 ਬੰਦਿਆਂ ਨੂੰ ਇਹਦੇ ਵਿੱਚ ਕੋਈ ਸਜ਼ਾ ਹੋਈ ਆ, ਥੋੜੀ ਬਹੁਤੀ ਜਿੰਨੀ ਵੀ ਹੋਈ ਆ, ਇਹਦਾ ਮਤਲਬ ਬਾਕੀ ਤਾਂ ਸਾਰੇ ਬਰੀ ਆ। ਇੱਕ ਆਪਣੀ ਸਿੱਖ ਕੌਮ ਸੈਂਸਟਿਵ ਵੀ ਜ਼ਿਆਦਾ ਹੋ ਗਈ ਆ, ਆਪਾਂ ਕੋਈ ਅੱਗੇ ਆਪਣੇ ਗੁਟਕਾ ਸਾਹਿਬ ਵਗੈਰਾ ਆਪਣੇ ਐਂ ਰੱਖੇ ਹੁੰਦੇ ਹੈਗੇ ਆ ਕਿ ਆਪਾਂ ਜਦੋਂ ਵੀ ਚੱਕ ਕੇ ਪੜ੍ਹਨੇ ਪੜ੍ਹ ਲਈਏ, ਐਂ ਰੱਖ ਦਈਏ, ਕੋਈ ਆਪਾਂ ਉਹਨਾਂ ਨੂੰ ਬਲੇਟ ਬਲੂਟ ਕੇ ਜਾਂ ਕੋਈ ਬਹੁਤਾ ਐਕਸਟਰਾ ਕੇਅਰ ਤਾਂ ਕਦੀ ਨਹੀਂ ਦਿੰਦੇ ਆਪਾਂ। ਇੱਕ ਠੀਕ ਆ, ਬੁੱਕਸ ਜਿਵੇਂ ਰੱਖੀਆਂ ਨੇ ਜਾਂ ਹੋਰ ਆ, ਆਪਾਂ ਕਿਹੜਾ ਬੁੱਕਸ ਖਿਲਾਰੀਆਂ ਹੋਈਆਂ? ਆਪਾਂ ਉਸ ਤਰ੍ਹਾਂ ਹੀ ਰੱਖਦੇ ਨਾ ਕਿ ਉਹਦਾ

0: ਸੈਂਚੀਆਂ ਪਈਆਂ ਹੁੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਜ਼ਰੂਰ ਪੂਰਨ ਸਤਿਕਾਰ ਨਾਲ ਰੱਖਦੇ। ਮੇਰੇ ਘਰੇ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਰਿਹਾ। ਜਦੋਂ ਪਾਪਾ ਜੀ ਦੀ ਡੈਥ ਹੋ ਗਈ, ਮੈਂ ਉਨੀ ਸੇਵਾ ਨਹੀਂ ਕਰ ਸਕਦਾ, ਇਸ ਕਰਕੇ ਅਸੀਂ ਦੇਤਾ ਸੀ। ਮੇਰੀ ਸਿਸਟਰ ਲੈ ਗਈ ਸੀਗੀ ਗੁਰੂ ਗ੍ਰੰਥ ਸਾਹਿਬ, ਪਰ ਉਹਦੀ ਆਪਾਂ ਪੂਰਾ ਸਤਿਕਾਰ ਕਰਦੇ ਹਾਂ। ਪਰ ਮੈਂ ਤਾਂ ਕਦੀ ਤਾਂ ਉਮਰ ਇਹ ਦੇਖਿਆ, ਮੈਂ ਅਨੇਕਾਂ ਤੀਰਥ ਸਥਾਨਾਂ 'ਤੇ ਵੀ ਗਿਆ, ਮੈਂ ਜ਼ਿੰਦਗੀ ਵੀ ਇਸ ਲੇਖੇ ਲਾਈ ਆ, ਮੈਂ ਦਰਬਾਰ ਸਾਹਿਬ ਵੀ ਜਿਵੇਂ ਤੈਨੂੰ ਦੱਸਿਆ ਵੀ ਸੇਵਾ ਦੇਖੀ ਆ, ਮੈਂ ਕਦੀ ਐ ਜਿਸ ਤਰ੍ਹਾਂ ਹੁਣ ਇਹਨਾਂ ਨੇ ਇੱਕ ਰਿਚੁਅਲਿਸਟਿਕ ਬਣਾ ਤਾ, ਫੁੱਲ ਸੁੱਟ ਫਲਾਨਾ ਕਰ, ਉੱਥੇ ਫੋਟੋਆਂ ਖਿੱਚ, ਮੈਂ ਤਾਂ ਯਾਰ ਕਦੀ ਨਹੀਂ ਦੇਖਿਆ।
1: ਲੱਗਦਾ ਇਹ ਨਹੀਂ ਹੋਣਾ ਚਾਹੀਦਾ।
0: ਇਹ ਤਾਂ ਫਿਰ ਆਪਾਂ ਮੂਰਤੀ ਪੂਜਾ ਕਰਨ ਲੱਗ ਗਏ ਆ। ਤੁਸੀਂ ਦੱਸ ਜੇ ਮੈਂ ਗਲਤ ਹਾਂ।
1: ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸਾਰੀ ਹੁਣ ਗੱਲਬਾਤ ਨਿਕਲ ਕੇ ਸਾਹਮਣੇ ਆਉਣੀ ਆ, ਜਿਵੇਂ ਆਪਾਂ ਕਹਿ ਦਈਏ ਵੀ ਇਹ ਇੰਟਰਸਟੇਟ ਕਾਨੂੰਨ ਬਣ ਗਿਆ ਜਾਂ ਇਹ ਸਾਰਾ, ਇਹ ਫਿਰ ਚੰਡੀਗੜ੍ਹ 'ਚ ਜਾਂ ਹਰਿਆਣੇ 'ਚ ਉੱਥੇ ਤਾਂ ਫਿਰ ਚਲਾਉਣੇ, ਚੰਡੀਗੜ੍ਹ 'ਚ ਵੀ ਨਹੀਂ?
0: ਬਿਲਕੁਲ ਨਹੀਂ ਚੱਲੂ, ਸਿਰਫ ਪੰਜਾਬ ਸੈਂਟ੍ਰਿਕ ਇਹ ਲਾਅ ਹੈਗਾ।
1: ਤੇ ਜਿਹੜੇ ਲੋਕ ਇਹ ਕਹਿੰਦੇ ਆ ਵੀ ਜਿਵੇਂ ਹੁਣ ਕੋਈ ਕੇਸ ਆਇਆ ਤੇ ਜਦੋਂ ਇਹ ਲਾਅ ਦੇ ਅਧੀਨ ਸਾਰਾ ਉਹ ਟ੍ਰਾਇਲ ਹੋਇਆ ਤਾਂ ਉੱਥੇ ਇਹ ਟਿਕਣਾ ਨਹੀਂ, ਇੱਕ ਪੱਖੇ ਵੀ ਆ ਰਿਹਾ, ਇਹ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਟਿਕੂਗਾ ਕਾਨੂੰਨ ਜਾਂ ਨਹੀਂ ਟਿਕਦਾ, ਇਹ ਵੀ ਦੱਸ ਦਿਓ ਥੋੜਾ ਜਿਹਾ।
0: ਇਹ ਆ ਵੀ ਇਹ ਤਾਂ ਹੁਣ ਜਦੋਂ ਜੱਜਾਂ ਕੋਲੇ ਆਊਗਾ, ਜੱਜਿਸ ਕੀ ਇੰਟਰਪ੍ਰੈਟੇਸ਼ਨ ਕਰਦੇ ਇਸ ਲਾਅ ਦੀ, ਪਤਾ ਲੱਗੂਗਾ ਨਾ। ਕਿਉਂਕਿ ਮੈਂ ਇਹ ਵੀ ਸੋਚਦਾ ਕਿ ਪੰਜਾਬ ਕੋਲੇ ਤਾਂ ਆਪਣਾ ਕੋਈ ਕਾਂਸਟੀਟਿਊਸ਼ਨ ਹੈ ਨਹੀਂ ਗਾ
1: ਠੀਕ ਹੈ।
0: ਜਿਹਦੇ ਕਿ ਆਪਾਂ, ਮੈਂ ਤਾਂ ਜਦ ਦਾ ਘਰੋਂ ਬਾਗੀ ਹੋਇਆ 84 ਦਾ, ਸਾਡੀਆਂ ਆਹ ਦੋ ਮਨ ਚ ਵਿਚਾਰਤਾ ਰਹੀਆਂ ਨੇ ਕਿ ਸਾਨੂੰ ਜੋ ਖੁਦ ਮੁਖਤਿਆਰੀ ਪ੍ਰੋਮਿਸਡ ਹੋਈ ਸੀਗੀ ਉਹ ਮਿਲਣੀ ਚਾਹੀਦੀ ਸੀ।
1: ਜੀ
0: ਉਹ ਖੁਦ ਮੁਖਤਿਆਰੀ ਵਿੱਚ ਜਿਸ ਤਰ੍ਹਾਂ ਨਾਗਾ ਅੱਜ ਵੀ ਆਪਣੇ ਫਰੇਮਵਰਕ ਐਗਰੀਮੈਂਟ ਤੇ ਖੜੇ ਆ, ਇੱਥੇ ਉਹਨਾਂ ਦੀ ਘੁੰਡੀ ਫਸੀ ਹੋਈ ਆ ਕਿ ਸਾਡਾ ਆਪਣਾ ਕਾਂਸਟੀਟਿਊਸ਼ਨ ਹੋਊਗਾ, ਸਾਡਾ ਆਪਣਾ ਫਲੈਗ ਹੋਊਗਾ, ਸਾਡੀ ਜਿਹੜੀ ਨਾਗਾ ਰੈਬਲ ਫੋਰਸ ਆ ਉਹ ਇੰਡੀਅਨ ਆਰਮੀ ਵਿੱਚ ਇਨਕਾਰਪੋਰੇਟ ਕੀਤੀ ਜਾਊਗੀ। ਜਦੋਂ ਲਾਂਗੋਵਾਲ ਨੇ ਅਕੋਰਡ ਕੀਤਾ ਸੀਗਾ ਕਿ ਉਹਨਾਂ ਨੇ ਸੋਚਿਆ ਸੀ, ਕਿਉਂਕਿ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ 1920 'ਚ, ਇਹਨਾਂ ਨੂੰ ਦੋ ਰਿਸਪੋਂਸੀਬਿਲਿਟੀਜ਼ ਦਿੱਤੀਆਂ ਸੀ SGPC ਨੇ ਕਿ ਤੁਸੀਂ ਸਿੱਖ ਕੌਮ ਦੀ ਪ੍ਰਭਸੋਤਾ ਤੇ ਤੁਸੀਂ ਇਹਦੀ ਵੱਖਰੀ ਹੋਂਦ ਜਿਹੜੀ ਹੈਗੀ ਆ ਉਹ ਕਾਇਮ ਰੱਖਣੀ ਹੈਗੀ ਆ। ਵੱਖਰੀ ਹੋਂਦ ਚਾਹ ਕੇ ਸਾਡੀ ਖੁਦ ਮੁਖਤਿਆਰੀ ਆ, ਕੀ ਆਪਾਂ ਕਾਇਮ ਰੱਖ ਸਕੇ।
1: ਜੀ ਚਲੋ, ਇਸ ਵਿਸ਼ੇ ਤੇ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਾਂਗੇ, ਤੁਸੀਂ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ।
0: ਥੈਂਕ ਯੂ।
1: ਸੋ ਇਹ ਸੀ ਰਣਜੀਤ ਸਿੰਘ ਕੁੱਕੀਗਲ, ਅੱਗੇ ਫੇਰ ਹਾਜ਼ਰ ਹੁੰਦੇ ਹਾਂ ਇਸ ਵਿਸ਼ੇ ਦੇ ਉੱਤੇ, ਅਸੀਂ ਇੱਕ ਦੋ ਹੋਰ ਜਿਹੜੇ ਪੰਜਾਬ ਦੇ ਬੁੱਧੀਜੀਵੀ ਆ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡ

0: ਲਿੰਕ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: The time is 9 p.m.
3: You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈ।

0: ਸਿੱਖ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਮਈ ਮਹੀਨੇ ਦੀ 15 ਤਰੀਕ ਸਨ 2026। ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 9 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਰਾਤ ਨੂੰ ਬਾਰਿਸ਼ ਦੀ ਸੰਭਾਵਨਾ ਹੈ। ਕੱਲ੍ਹ ਨੂੰ ਦਿਨ ਵੇਲੇ 5 ਡਿਗਰੀ ਸੈਲਸੀਅਸ, ਮੌਸਮ ਅੱਜ ਨਾਲੋਂ ਕਾਫੀ ਠੰਡਾ ਹੋਵੇਗਾ ਅਤੇ ਬਾਰਿਸ਼, ਅਤੇ ਉਸ ਤੋਂ ਅਗਲੇ ਦਿਨ ਵੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ। ਨਾਲ ਦੀ ਨਾਲ ਅਲਬਰਟਾ ਦੇ ਕੁਝ ਹਿੱਸਿਆਂ ਦੇ ਵਿੱਚ ਸਨੋਫਾਲ ਦੀ ਵਾਰਨਿੰਗ ਵੀ ਹੈ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਵੱਲੋਂ। ਅਤੇ ਅੱਜ ਰਾਤ ਨੂੰ ਜੈਸਪਰ ਬੈਫਵਾਲ ਦੇ ਪਾਸੇ ਹੈਵੀ ਸਨੋਅ ਦੀ ਵਾਰਨਿੰਗ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ, ਜੋ ਕਿ ਕੱਲ੍ਹ ਤੱਕ ਥੋੜ੍ਹੀ ਜਿਹੀ ਉਸ ਵਿੱਚ ਕਟੌਤੀ ਆਵੇਗੀ। ਪ੍ਰੋਗਰਾਮ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣ ਲਈ ਤੁਸੀਂ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ, ਅਤੇ ਉਹ ਵਾਅਦਾ ਕਰਦੇ ਨੇ ਕਿ ਅਲਬਰਟਾ ਵਿੱਚ ਤੁਹਾਨੂੰ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਵਾਂਗੇ। ਫੋਨ 587-832-1208 5878-32-1208। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ। ਤੁਸੀਂ ਇੱਥੇ ਵਧੀਆ ਡੀਲ ਬਣਾਉਣੀ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6657। ਪੰਜਾਬ ਇੰਸ਼ੋਰੈਂਸ ਤੋਂ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਦੇ ਸਪੈਸ਼ਲਿਸਟ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਰੀ ਸਿੱਧੂ ਭਰੋਸੇਯੋਗ ਸੇਵਾਵਾਂ ਦੇ ਨੇ। ਅਗਰ ਤੁਸੀਂ ਸੇਵਾਵਾਂ ਲੈਣੀਆਂ ਨੇ ਫੋਨ ਕਰ ਲਓ ਨੋਟ 403-404-3500 403-404-3500। ਵਾਈ ਵਾਈ ਸੀ ਹੋਮ ਕੇਅਰ, ਘਰ ਵਿੱਚ ਸਾਂਭ ਸੰਭਾਲ ਲਈ ਬਜ਼ੁਰਗਾਂ ਦੀ ਆਪ ਜੀ ਦੀ ਮਦਦ ਕਰਨਗੇ। ਪੰਜਾਬੀ ਦੇ ਵਿੱਚ, ਲੈਂਗੁਏਜ ਦੇ ਵਿੱਚ, ਹਿੰਦੀ ਦੇ ਵਿੱਚ ਸੇਵਾਵਾਂ ਦੇਣਗੇ। ਬਿੱਲ ਸਰਕਾਰ ਨੂੰ ਭੇਜਣਗੇ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 825-760-9783 8257600983। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ, ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ। ਨੌਰਥ ਇੰਡੀਅਨ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ। 24 ਘੰਟੇ 7 ਦਿਨ ਖੁੱਲ੍ਹਣ ਦੇ ਨਾਲ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਵੈੱਜ ਨੌਨ ਵੈੱਜ ਖਾਣੇ ਔਡਰ ਕਰਨੇ ਹੋਣ, ਜਾ ਕੇ ਲੈਣੇ ਹੋਣ, ਬੈਠ ਕੇ ਖਾਣਾ ਹੋਵੇ, ਬਹੁਤ ਸੋਹਣੀ ਸਿਟਿੰਗ ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਕਰਕੇ ਦੇਣਗੇ। ਪਿਕਸਲ ਫੋਟੋ ਸਟੂਡੀਓ ਵਾਲੇ ਫੋਨ ਨੰਬਰ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਰੇਡੀਓ ਸੁਰਸੰਗਮ 94.7 ਐਫ ਐਮ 'ਤੇ ਸਮਾਂ ਹੋ ਗਿਆ ਪੰਜਾਬ ਤੋਂ ਗੱਲਬਾਤ ਸ਼ੁਰੂ ਕਰਨ ਦਾ ਜਤਿੰਦਰ ਪੰਨੂ ਜੀ ਨਾਲ। ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ ਜੀ, ਆਇਆਂ ਜੀ, ਸਤਿ ਸ਼੍ਰੀ ਅਕਾਲ
1: ਜੀ। ਸ਼ੁਕਰੀਆ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
0: ਪੰਨੂ ਸਾਹਿਬ, ਸ਼ੁਰੂਆਤ ਕਰਦੇ ਹਾਂ ਜੀ ਅਸੀਂ। ਹਲਵਾਰਾ ਹਵਾਈ ਅੱਡਾ ਚਾਲੂ ਹੋ ਗਿਆ ਜੀ, ਅਤੇ ਇਹਦੀਆਂ ਖਬਰਾਂ ਤਾਂ ਆ ਰਹੀਆਂ ਨੇ। ਆਦਮਪੁਰ ਦੀ ਵੀ ਖਬਰਾਂ ਇਸੇ ਤਰ੍ਹਾਂ ਆਈਆਂ ਸੀ, ਹੋਰ ਵੀ ਕਈ ਹਵਾਈ ਅੱਡੇ, ਬਠਿੰਡੇ ਦੀ ਵੀ ਕਦੇ ਆਈ ਸੀ, ਮੋਹਾਲੀ ਦੀ ਵੀ, ਅੰਮ੍ਰਿਤਸਰ ਦਾ ਸਾਡੇ ਕੋਲ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਇਹ ਜਿਹੜਾ ਚਾਲੂ ਹੋਇਆ ਜੀ, ਇਹਦੇ ਨਾਲ ਕੀ ਸਾਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ, ਘੱਟੋ ਘੱਟ ਜਾਂ NRI-ਆਂ ਨੂੰ?
1: ਦੇਖੋ, ਜਿਹੜਾ ਅੰਮ੍ਰਿਤਸਰ ਦਾ ਹਵਾਈ ਅੱਡਾ 1997 ਤੱਕ ਉਹ ਸਿਰਫ ਡੋਮੈਸਟਿਕ ਹੁੰਦਾ ਸੀ, ਪਰ ਡੋਮੈਸਟਿਕ ਹਵਾਈ ਅੱਡਾ ਹੁੰਦਿਆਂ ਵੀ ਉੱਥੇ ਸਾਰੇ ਪ੍ਰਬੰਧ ਸੀਗੇ ਇਮੀਗ੍ਰੇਸ਼ਨ ਵਗੈਰਾ ਦੇ ਵੀ, ਤੇ ਲੋਕਾਂ ਨੂੰ ਸ਼ਾਇਦ ਪਤਾ ਨੀ ਕਿ ਜਦੋਂ ਅੱਜ ਇੰਟਰਨੈਸ਼ਨਲ ਨਹੀਂ ਸੀ ਹੋਇਆ, ਅਫਗਾਨਿਸਤਾਨ ਦੀ ਇੱਕ ਫਲਾਈਟ ਉਦੋਂ ਵੀ ਇੱਥੋਂ ਕਾਬਲ ਵਾਸਤੇ ਚੱਲਦੀ ਹੁੰਦੀ ਸੀ, 1978 ਤੋਂ ਚੱਲਦੀ ਆ ਰਹੀ ਹੈ। ਉਹ ਬਾਅਦ ਵਿੱਚ ਜਦੋਂ ਹਾਲਾਤ ਵਿਗੜ ਗਏ ਅੱਜ ਤੋਂ 35 ਸਾਲ ਪਹਿਲਾਂ, ਉਦੋਂ ਬੰਦ ਹੋਈ ਸੀ, ਤੇ ਅੱਜ ਜਦੋਂ ਤਾਲਿਬਾਨ ਆਏ ਆ, ਕਹਿੰਦੇ ਆ ਫਿਰ ਚੱਲ ਪਈ ਆ। ਇਹਦੇ ਦਰਮਿਆਨ ਜਦੋਂ ਅਕਾਲੀ ਭਾਜਪਾ ਰਾਜ ਸੀ,

ਉਹਨਾਂ ਦਿਨਾਂ ਦੇ ਵਿੱਚ ਇੱਕ ਵਾਰੀ ਫਲਾਈਟ ਚਾਲੂ ਵੀ ਕੀਤੀ ਗਈ ਸੀ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰੀ ਇੱਕ ਸਮਗਲਰ ਅਫਗਾਨਿਸਤਾਨ ਤੋਂ ਆਇਆ ਤੇ ਉੱਥੇ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਉਹਨੂੰ ਬਾਹਰ ਨਿਕਲਦੇ ਨੂੰ ਪੁਲਿਸ ਨੇ ਚੁੱਕ ਲਿਆ। ਉਹਨੂੰ ਲੈਣ ਵਾਸਤੇ ਇੱਕ ਅਕਾਲੀ ਲੀਡਰ ਗਿਆ ਸੀ ਤੇ ਜਦੋਂ ਜਿੱਥੇ ਆਉਣਾ ਸੀ ਉਹਨੇ ਉੱਥੇ ਆ ਕੇ ਉਹਨੇ ਡਰੱਗ ਬਣਾਉਣੀ ਸੀ ਤੇ ਇਹਨਾਂ ਨੂੰ ਤਰੀਕਾ ਸਿਖਾਉਣਾ ਸੀ। ਉਹ ਫੈਕਟਰੀ ਕਿਸੇ ਕਾਂਗਰਸੀ ਦੀ ਸੀ, ਯਾਨੀ ਦੋਵੇਂ ਪਾਰਟੀਆਂ ਚ ਸ਼ਾਮਿਲ ਸੀ। ਉਦੋਂ ਵੀ ਇਹ ਚੱਲਦੀ ਹੁੰਦੀ ਸੀ। ਫਿਰ ਇਹ ਤਾਂ ਵਿੱਚ ਐਵੇਂ ਗੱਲਾਂ ਚੋਂ ਗੱਲ ਆ ਗਈ। ਸਾਡੇ ਕੋਲ ਪਹਿਲਾਂ ਅੰਮ੍ਰਿਤਸਰ ਦਾ ਏਅਰਪੋਰਟ ਸੀ, ਉਹ ਬਹੁਤਾ ਕਰਕੇ ਡੋਮੈਸਟਿਕ ਫਲਾਈਟਾਂ ਵਾਸਤੇ ਜਾਂ ਫੌਜੀ ਏਅਰਪੋਰਟ ਦੇ ਤੌਰ ਤੇ ਵਰਤਿਆ ਜਾਂਦਾ ਸੀ। ਨਾਲ ਇੱਕ ਏਅਰਪੋਰਟ ਛੋਟਾ ਜਿਹਾ ਫੌਜੀ ਲੋੜਾਂ ਜੋਗਾ ਪਠਾਨਕੋਟ ਵੀ ਹੈਗਾ ਸੀ, ਆਦਮਪੁਰ ਵੀ, ਬਠਿੰਡੇ ਵੀ ਤੇ ਹਲਵਾਰੇ ਵੀ। ਹਲਵਾਰੇ ਬੜਾ ਜਿਹੜਾ ਲੁਧਿਆਣੇ ਦੇ ਬਿਲਕੁਲ ਲੱਗ ਗਿਆ, ਪਰਲੇ ਪਾਸੇ ਲੁਧਿਆਣੇ ਦੇ ਸਾਹਨੇਵਾਲ ਦੇ ਨਾਲ ਵੀ ਇੱਕ ਛੋਟਾ ਜਿਹਾ ਹਵਾਈ ਅੱਡਾ ਚਾਲੂ ਕੀਤਾ ਗਿਆ ਸੀ, ਪਰ ਉਹ ਬਹੁਤਾ ਵਧੀਆ ਚੱਲ ਚੁੱਲ ਨਹੀਂ ਸਕਿਆ। ਸਰਕਾਰਾਂ ਦਾ ਬਹੁਤਾ ਯਤਨ ਵੀ ਉਸ ਪਾਸੇ ਨਹੀਂ ਹੋਇਆ। ਜੇ ਕਰਦੇ ਤੇ ਬਹੁਤ ਵਧੀਆ ਥਾਂ ਤੇ ਸੀ ਤੇ ਹੁਣ ਉਹ ਕਰਨ ਜੋਗੀ ਥਾਂ ਨਹੀਂ ਰਹੇਗੀ, ਕਿਉਂਕਿ ਆਸੇ ਪਾਸੇ ਆਬਾਦੀਆਂ ਇੰਨੀਆਂ ਹੋ ਗਈਆਂ ਕਿ ਵਿਚਾਰੇ ਕੀਤਾ ਵੀ ਤੇ ਵਿਚਾਰੇ ਚੱਲ ਨਹੀਂ ਸਕਣਾ। ਇੱਧਰ ਐਕਸਪ੍ਰੈਸ ਵੇ ਬਣਦਾ ਪਿਆ ਹਲਵਾਰੇ ਦੇ ਕੋਲ ਦੀ ਲੰਘਣਾ, ਇਹ ਚੱਲ ਸਕਦਾ। ਇਹਦੇ ਦਰਮਿਆਨ 1997 ਚ ਜਦੋਂ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣੇ ਤੇ ਅਗਲੇ ਦਿਨ ਹੀ ਅੰਮ੍ਰਿਤਸਰ ਮੱਥਾ ਟੇਕਣ ਆ ਗਏ, ਉਹਨਾਂ ਨੇ ਜਲੰਧਰ ਚ ਪਹਿਲਾ ਸਮਾਗਮ ਕੀਤਾ ਇੱਥੇ ਮਕਸੂਦਾਂ ਦੇ ਨੇੜੇ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਜੀ ਸਾਨੂੰ ਇੱਥੇ ਇੱਕ ਇੰਟਰਨੈਸ਼ਨਲ ਏਅਰਪੋਰਟ ਜ਼ਰੂਰ ਦਿਓ। ਤੇ ਇੰਦਰ ਕੁਮਾਰ ਗੁਜਰਾਲ ਨੇ ਆਖਿਆ ਕਿ ਇੱਦਾਂ ਕਰਦੇ ਇੰਟਰਨੈਸ਼ਨਲ ਏਅਰਪੋਰਟ ਮੈਂ ਸੋਚਿਆ ਹੋਇਆ, ਉਹ ਅਸੀਂ ਅੰਮ੍ਰਿਤਸਰ ਦਿਆਂਗੇ ਤੇ ਡੋਮੈਸਟਿਕ ਏਅਰਪੋਰਟ ਅਸੀਂ ਇੱਧਰ ਦੁਆਬੇ ਨੂੰ ਦੇ ਦਿਆਂਗੇ, ਇੱਥੇ ਚੱਲੇਗਾ ਆਦਮਪੁਰ ਵਾਲਾ ਜਾਂ ਕੋਈ ਹੋਰ। ਉਹਦੇ ਤੋਂ ਪਹਿਲਾਂ ਜਿੱਥੇ ਸਾਇੰਸ ਸਿਟੀ ਬਣਿਆ ਜਲੰਧਰ ਤੇ ਕਪੂਰਥਲੇ ਦੇ ਵਿਚਾਲੇ, ਇੱਥੇ ਇੰਟਰਨੈਸ਼ਨਲ ਨੀਂਹ ਪੱਥਰ ਏਅਰਪੋਰਟ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਸੀ ਕਾਂਗਰਸੀ ਸਰਕਾਰ ਵੇਲੇ 1995 ਦੇ ਨੇੜੇ ਤੇੜੇ, ਪਰ ਉਹਨੂੰ ਫਿਰ ਇਗਨੋਰ ਕਰ ਦਿੱਤਾ ਗਿਆ ਕਿ ਉਹ ਫੌਜੀ ਕੈਂਪ ਹੈ ਤੇ ਕੈਂਪ ਰਹਿਣ ਦੇ, ਨਾਲੇ ਦੋਵੇਂ ਪਾਸੇ ਵੱਡੇ ਸ਼ਹਿਰ ਆ। ਇਹਦੇ ਬਜਾਏ ਇਹ ਆਖਿਆ ਗਿਆ ਕਿ ਜਿਹੜਾ ਆਦਮਪੁਰ ਦਾ ਫੌਜੀ ਏਅਰਪੋਰਟ ਆ ਉਹਨੂੰ ਇੱਕ ਪਾਸੇ ਤੋਂ ਐਕਸਟੈਂਡ ਕਰਕੇ ਐਕਸਟੈਂਸ਼ਨ ਕਰਕੇ ਤੇ ਉੱਥੇ ਡੋਮੈਸਟਿਕ ਫਲਾਈਟਾਂ ਚਲਾ ਦਿਓ। ਉਦੋਂ ਹੀ ਇਹ ਫੈਸਲਾ ਹੋਇਆ ਕਿ ਪਠਾਨਕੋਟ ਵੀ ਚਾਲੂ ਕਰੋ ਤੇ ਚਾਲੂ ਕਰ ਵੀ ਦਿੱਤਾ ਗਿਆ, ਪਰ ਨਾ ਪਠਾਨਕੋਟ ਤੋਂ ਪੂਰੀਆਂ ਫਲਾਈਟਾਂ ਕਦੇ ਚੱਲ ਸਕੀਆਂ, ਨਾ ਆਦਮਪੁਰ ਲਗਾਤਾਰ ਚੱਲਦਾ, ਕਦੇ ਚੱਲ ਪਿਆ, ਕਦੇ 10 ਦਿਨ ਫਲਾਈਟਾਂ ਰੁਕੀਆਂ, ਕਦੇ ਫਿਰ ਚੱਲ ਪਿਆ। ਇਹਦੇ ਵਿੱਚ ਇੱਕ ਵੱਡਾ ਅੜਿੱਕਾ ਇਹ ਵੀ ਹੈ ਕਿ ਆਦਮਪੁਰ ਸ਼ਹਿਰ ਦੇ ਵਿੱਚ ਇੱਕ ਫਲਾਈਓਵਰ ਬਣਦਾ, ਸਰਕਾਰਾਂ ਦੇ 5 ਸਾਲਾ ਪਲਾਨ ਹੁੰਦੇ ਆ, ਨੈਸ਼ਨਲ ਹਾਈਵੇ ਅਥਾਰਟੀ ਦਾ ਪਲਾਨ ਸ਼ਾਇਦ 10 ਸਾਲਾਂ ਦਾ, ਉਹ ਜਦੋਂ ਅੱਗੇ ਵਧਣ ਲੱਗਦਾ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ, ਬੁਰਜੀਆਂ ਖੜੀਆਂ ਨੇ, ਪਿੱਲਰ ਟਿਕਾਏ ਨਹੀਂ ਜਾ ਰਹੇ, ਉਹ ਹਾਈਵੇ ਹੀ ਨਹੀਂ ਅਜੇ ਤੱਕ ਚੱਲਣ ਚ ਆਉਂਦਾ, ਤੇ ਜਦ ਤੱਕ ਉਹ ਨਹੀਂ ਚੱਲਦਾ ਡਿਵੈਲਪਮੈਂਟ ਦਾ ਕੰਮ ਵੀ ਰੁਕਿਆ, ਤੇ ਜਿਹਨੇ ਕਿਸੇ ਨੇ ਫਲਾਈਟ ਪੜਨੀ ਹੋਵੇ ਉਹ ਜਾਓ ਕਿਧਰ ਦੀ। ਹੁਣ ਇਹ ਹਲਵਾਰਾ ਚਾਲੂ ਕਰਨ ਲੱਗੇ ਨੇ, ਬਠਿੰਡੇ ਵਾਲਾ ਵੀ ਪੂਰਾ ਫੰਕਸ਼ਨਲ ਅਜੇ ਤੱਕ ਨਹੀਂ ਹੋ ਸਕਿਆ, ਰੁਕ ਰੁਕ ਕੇ ਕਦੇ ਚੱਲ ਪੈਂਦਾ, ਕਦੇ ਫੇਰ ਡਿੱਗ ਕੇ ਪੈਣ ਲੱਗਦੇ ਆ। ਇਸ ਹਲਵਾਰੇ ਵਾਲੇ ਤੋਂ ਇੱਥੋਂ ਦੇ ਲੁਧਿਆਣੇ ਦੇ ਕਾਰੋਬਾਰੀਆਂ ਨੂੰ ਬਹੁਤ ਆਸਾ ਨੇ, ਲੁਧਿਆਣੇ ਦੇ ਜਿਹੜੇ ਸਿਆਸੀ ਲੀਡਰ ਉਹਨਾਂ ਨੇ ਵੀ ਬਹੁਤ ਆਸਾ ਨੇ। ਇਹਦੇ ਚੋਂ ਜੇ ਇਹ ਸਮਝਿਆ ਜਾਵੇ ਕਿ ਇੰਟਰਨੈਸ਼ਨਲ ਤੌਰ ਤੇ ਸਾਡੇ NRIs ਨੂੰ ਬਹੁਤਾ ਫਾਇਦਾ ਹੋ, ਉਹ ਸ਼ਾਇਦ ਇਸ ਕਰਕੇ ਨਾ ਹੋ ਸਕੇ ਕਿ ਇੱਥੋਂ ਸਿੱਧੀਆਂ ਫਲਾਈਟਾਂ ਚੱਲਣੀਆਂ ਕੋਈ ਨੀ, ਜਿਹੜਾ ਇੱਥੋਂ ਕਨੈਕਟਿੰਗ ਫਲਾਈਟ ਦੇ ਕੇ ਦਿੱਲੀ ਜਾ ਕੇ ਫਿਰ 4-5 ਘੰਟੇ ਰੋਕ ਦੇਣਾ, ਭਾਵੇਂ 3 ਘੰਟੇ ਵੀ ਰੋਕਣਾ ਹੋਵੇ, ਇਮੀਗ੍ਰੇਸ਼ਨ ਦੇ ਪੇਪਰ ਉੱਥੇ ਜਾ ਕੇ ਕਲੀਅਰ ਹੋਣੇ ਆ, ਉੱਥੇ ਜਾ ਕੇ ਸਮਾਨ ਦੁਬਾਰਾ ਚੈੱਕ ਇਨ ਕਰਾਉਣਾ ਪੈਣਾ, ਹਰ ਗੱਲ ਉੱਥੇ ਹੋਣੀ ਹੈ। ਤੇ ਲੁਧਿਆਣੇ ਤੋਂ ਹੁਣ ਜਦੋਂ ਐਕਸਪ੍ਰੈਸ ਵੇ ਬਣ ਗਿਆ 4 ਘੰਟਿਆਂ ਚ ਤਾਂ ਵੈਸੇ ਲੋਕਾਂ ਨੇ ਸਿੱਧਾ ਏਅਰਪੋਰਟ ਪਹੁੰਚ ਜਾ ਕਰਨਾ, ਬਾਰ ਬਾਰ ਹਲਵਾਰੇ ਰੋਹਤਕ ਵੱਲ ਦੀ ਸਿੱਧਾ ਐਕਸਪ੍ਰੈਸ ਵੇ ਬਹੁਤ ਵਧੀਆ ਆਊਗਾ। ਇੱਥੇ ਜਾ ਕੇ ਪਹਿਲਾਂ 1.5 ਘੰਟਾ ਹਲਵਾਰੇ ਬੈਠੇ ਰਹੋ, ਅੱਧਾ ਘੰਟਾ ਜਾਣ ਦਾ ਤੇ ਘੰਟਾ ਬੈਠੇ ਰਹੋ, ਫਿਰ ਦਿੱਲੀ ਜਾ ਕੇ ਚੈੱਕ ਇਨ ਕਰਵਾਓ, ਉਹਦਾ ਕਰਕੇ ਸ਼ਾਇਦ ਬਹੁਤਾ ਫਾਇਦਾ ਨਾ ਹੋਵੇ। ਪਰ ਲੁਧਿਆਣੇ ਦੇ ਕਾਰੋਬਾਰੀ ਜਿਹੜੇ ਲਗਾਤਾਰ ਇੱਥੋਂ ਜਾ ਕੇ ਚੰਡੀਗੜ੍ਹ ਤੋਂ ਕਈ ਵਾਰੀ ਫਲਾਈਟਾਂ ਲੈ ਕੇ ਮੁੰਬਈ ਜਾਂਦੇ ਆ, ਹੋਰ ਥਾਂ ਜਾਂਦੇ ਆ,

0: ਉਹਨਾਂ ਵਾਸਤੇ ਸਾਹ ਸੌਖਾ ਕਰਨ ਵਾਲੀ ਗੱਲ ਹੋ ਸਕਦੀ ਹੈ। ਕਾਰੋਬਾਰ ਲੁਧਿਆਣੇ ਦਾ ਤੇ ਮੁੰਬਈ ਦਾ ਆਪੋ ਚ ਬਹੁਤ ਨੇੜਿਓਂ ਜੁੜਿਆ, ਇਹਦੇ ਪੱਖ ਤੋਂ ਜਾਂ ਉੱਥੇ ਹਜ਼ੂਰ ਸਾਹਿਬ ਜਾਣ ਵਾਲੇ ਕਈ ਯਾਤਰੂ ਖੇਤੀ ਜਾ ਕੇ ਮੁੜਨਾ ਚਾਹੁੰਦੇ ਆ, ਉਹਨਾਂ ਵਾਸਤੇ ਫਲਾਈਟ ਉਧਰ ਨੂੰ ਚੱਲ ਪੈਣ, ਉਹ ਫਾਇਦਾ ਹੋ ਸਕਦਾ। ਇੰਟਰਨੈਸ਼ਨਲ ਤੌਰ ਤੇ ਭਾਵੇਂ ਆਖਿਆ ਜਾ ਰਿਹਾ ਪਰ ਜਦ ਤੱਕ ਇੰਟਰਨੈਸ਼ਨਲ ਕਨੈਕਟਿੰਗ ਫਲਾਈਟਾਂ ਨਹੀਂ ਮਿਲਦੀਆਂ ਉਹਨਾਂ ਚਿਰ ਫਾਇਦਾ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਦਾ ਕਿ ਲੰਡਨ ਦੇ ਵਿੱਚ ਉਹਨਾਂ ਦਾ ਇੱਕ ਰੇਲਵੇ ਸਟੇਸ਼ਨ ਹੈ, ਸ਼ਾਇਦ ਜੇ ਮੈਂ ਭੁੱਲਦਾ ਨਹੀਂ ਪੈਂਟਿੰਗਟਨ ਦੀ ਗੱਲ ਹੈ, ਉੱਥੋਂ ਮੈਂ ਆਪ ਵੇਖਿਆ ਕਿ ਜਿਹੜੇ ਸ਼ਹਿਰ ਵਿਚਲੇ ਲੋਕ ਹੈ ਉਹ ਸਾਰੀਆਂ ਹੀ ਏਅਰਲਾਈਨਸ ਦੇ ਕਾਊਂਟਰ ਉੱਥੇ ਲੱਗੇ ਨੇ, ਉਹਨਾਂ ਨੂੰ ਉੱਥੋਂ ਹੀ ਆਪਣਾ ਸਮਾਨ ਸਾਰਾ ਬੁੱਕ ਕਰਾ ਦਿੰਦੇ ਆ, ਚੈੱਕ ਇਨ ਕਰਾ ਦਿੰਦੇ ਆ, ਉੱਥੋਂ ਹੀ ਉਹਨਾਂ ਨੂੰ ਬੋਰਡਿੰਗ ਪਾਸ ਮਿਲ ਜਾਂਦੇ ਆ। ਹੀਥਰੋ ਐਕਸਪ੍ਰੈਸ ਚੱਲਦੀ ਆ ਜਿਹੜੀ ਰਸਤੇ ਚ ਕਿਤੇ ਨੀ ਖਲੋਂਦੀ, ਸਿੱਧੀ ਹੀਥਰੋ ਏਅਰਪੋਰਟ ਜਾ ਕੇ ਖਲੋਂਦੀ ਆ, ਉਹਦੇ ਉੱਤੇ ਮੈਂ ਜਾ ਕੇ ਵੇਖਿਆ। ਉਸ ਤਰ੍ਹਾਂ ਉੱਥੋਂ ਬਾਈ ਕਾਰ ਜਾਈਏ ਤੇ 2 ਘੰਟੇ ਵੀ ਲੱਗ ਸਕਦੇ ਆ, ਡੇਢ ਵੀ ਘੰਟੇ ਤੋਂ ਤਾਂ ਵੱਧ ਵੱਧ ਹੀ ਲੱਗਣਾ, ਆਮ ਤੌਰ ਤੇ 1.5 ਘੰਟਾ ਲੱਗ ਜਾਂਦਾ। ਹੀਥਰੋ ਐਕਸਪ੍ਰੈਸ 15 ਮਿੰਟਾਂ ਚ ਪਹੁੰਚਾਉਂਦੀ ਆ ਤੇ ਸਮਾਨ ਲੰਡਨ ਤੋਂ ਹੀ ਬੁੱਕ ਕਰਾਇਆ ਹੁੰਦਾ, ਉੱਥੇ ਜਾ ਕੇ ਸਿੱਧਾ ਬੋਰਡਿੰਗ ਪਾਸ ਦੇ ਕੇ ਤੇ ਸਿਕਿਉਰਿਟੀ ਚੈੱਕ ਵਿੱਚੋਂ ਨਿਕਲ ਕੇ ਤੇ ਅੰਦਰ ਚੱਲ ਜਾਂਦਾ ਬੰਦਾ, ਬਹੁਤ ਸੌਖਾ ਹੋ ਜਾਂਦਾ ਇਹ ਕੰਮ। ਜਿਹੜਾ ਇੱਥੋਂ ਵੀ ਜਾਂ ਤਾਂ ਇਸ ਤਰ੍ਹਾਂ ਦਾ ਫਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਉਹਨਾਂ ਚ ਫਿਰ ਵੀ ਮੈਂ ਸਮਝਦਾ ਕਿ ਸਾਨੂੰ ਇੱਕ ਏਅਰਪੋਰਟ ਮਿਲਿਆ, ਇਹਦਾ ਸਵਾਗਤ ਕਰਨਾ ਚਾਹੀਦਾ।
1: ਪਨ ਸਾਹਿਬ, ਕਾਂਗਰਸ ਸਰਕਾਰ ਵੇਲੇ ਵਜ਼ੀਫਾ ਘਪਲਾ ਹੋਇਆ ਸੀ ਤੇ ਬਹੁਤਾ ਨਾਮ ਸਾਧੂ ਸਿੰਘ ਚਰਮਸੋਤ ਦਾ ਵੱਜਦਾ ਸੀ, ਉਸ ਤੋਂ ਬਾਅਦ ਕੋਈ ਬਹੁਤਾ ਕੁਛ ਹੋਇਆ ਨਹੀਂ ਇਸ ਕੇਸ ਦੇ ਵਿੱਚ, ਤੇ ਹੁਣ ਕੁਛ ਕਾਰਵਾਈ ਹੋਈ ਹੈ ਮੇਰੇ ਖਿਆਲ, ਹੁਣ ਵੀ ਅਦਾਲਤ ਨੇ ਕਿਹਾ ਜੀ ਤੇ ਫਿਰ ਕੁਛ ਹੋਇਆ ਜੀ, ਕੀ ਹੋਇਆ ਤਾਜ਼ਾ?
0: ਪਰਸੋਂ ਹਾਈਕੋਰਟ ਚ ਕੇਸ ਲੱਗਾ ਸੀ, ਉਹਨਾਂ ਨੇ ਕਿਹਾ ਜਦੋਂ 2023 ਚ ਵੀ ਗੱਲ ਆਖੀ ਗਈ, ਹੁਣ ਵੀ 2 ਮਹੀਨੇ ਪਹਿਲਾਂ ਤੁਹਾਨੂੰ ਆਖਿਆ ਇਸ ਮਾਮਲੇ ਚ ਕੇਸ ਦਰਜ ਕਰੋ, ਏਡਾ ਵੱਡਾ ਘੁਟਾਲਾ ਹੋਇਆ ਤੇ ਤੁਸੀਂ ਇੱਥੇ ਕਾਰਵਾਈ ਕਰਦੇ ਕਿਉਂ ਨੀ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੇ ਮੈਂ ਭੁੱਲਦਾ ਨਹੀਂ, ਤੇ ਉਦੋਂ IAS ਅਫਸਰ ਬੜੇ ਸੀਨੀਅਰ ਸੀ, ਹੁਣ ਰਿਟਾਇਰ ਹੋ ਗਏ, ਕਿਰਪਾ ਸ਼ੰਕਰ ਸਰੋਜ, ਉਹਨਾਂ ਦੀ ਅਗਵਾਈ ਚ ਟੀਮ ਬਣੀ, ਉਹਨਾਂ ਨੇ ਕਮੇਟੀ ਨੇ ਪੜਤਾਲ ਕਰਕੇ ਰਿਪੋਰਟ ਦਿੱਤੀ। ਉਸ ਰਿਪੋਰਟ ਤੋਂ ਬਾਅਦ ਇੱਕ ਹੋਰ ਟੀਮ ਬਣੀ ਅਫਸਰਾਂ ਦੀ, ਜਿਹਦੇ ਵਿੱਚ ਪੰਜਾਬ ਦੇ ਹੋਣ ਵਾਲੇ ਚੀਫ ਸੈਕਟਰੀ KAP ਸਿਨਹਾ, ਆਮ ਬੋਲੀ ਚ ਇਹਨੂੰ ਕੈਪ ਸਿਨਹਾ ਕਹਿ ਦਿੰਦੇ, ਇਹ ਵੀ ਸ਼ਾਮਿਲ ਸਨ। ਇਹਨਾਂ ਸਾਰਿਆਂ ਨੇ ਜਿਹੜੀ ਰਿਪੋਰਟ ਦਿੱਤੀ, ਉਦੋਂ ਹੀ ਇੱਥੇ ਕੇਸ ਦਰਜ ਹੋਣਾ ਚਾਹੀਦਾ ਸੀ। ਕਾਂਗਰਸੀ ਸਰਕਾਰ ਆਪਣੇ ਮੰਤਰੀ ਦਾ ਵੀ ਬਚਾਅ ਕਰਦੀ ਰਹੀ ਤੇ ਮੰਤਰੀ ਦੇ ਬੰਦਿਆਂ ਦਾ ਵੀ, ਪਰ ਇਹ ਹੋ ਗਿਆ ਕਿ ਉਦੋਂ ਇਹਦੇ ਚੋਂ ਸਾਧੂ ਸਿੰਘ ਧਰਮਸੋਤ ਨੂੰ ਕੱਢ ਦਿੱਤਾ ਗਿਆ ਤੇ ਬਾਕੀਆਂ ਨੂੰ ਦੋਸ਼ੀ ਮੰਨਿਆ ਗਿਆ। ਜਦੋਂ ਹੁਣ ਵਾਲੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਆਖਿਆ ਕਾਰਵਾਈ ਕਰਾਂਗੇ, ਇਹਨਾਂ ਨੇ ਉਹ ਬੰਦੇ ਜਿਹੜੇ ਸੀ ਕੁੱਝ ਸਸਪੈਂਡ ਕੀਤੇ, ਕੁੱਝ ਸ਼ਾਇਦ ਕਾਂਗਰਸੀ ਸਰਕਾਰ ਵੇਲੇ ਵੀ ਇੱਕ ਅੱਧਾ ਬਰਖਾਸਤ ਹੋ ਗਿਆ ਸੀ, ਬਾਕੀ ਵੀ ਬਰਖਾਸਤ ਵਰਗੇ ਨੇ, ਪਰ ਇਹਨਾਂ ਨੇ 2023 ਦੇ ਵਿੱਚ ਇਹ ਕੇਸ ਵਿਜੀਲੈਂਸ ਨੂੰ ਦੇ ਦਿੱਤਾ। ਇਹਦੇ ਤੋਂ ਬਾਅਦ ਕੋਈ ਕਾਰਵਾਈ ਹੁਣ ਤੱਕ ਨਹੀਂ ਹੋਈ। ਵਿਜੀਲੈਂਸ ਪੰਜਾਬ ਦੀ ਓਦਾਂ ਹੀ ਕਰਦੀ ਹੈ ਜਿਵੇਂ ਕੇਂਦਰ ਚ ਸੀਬੀਆਈ ਉਹ ਕੰਮ ਕਰਦੀ, ਜਿਹੜੀ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ ਸਿਆਸੀ ਪੱਖ ਤੋਂ ਆ ਕੇ, ਤੇ ਪੰਜਾਬ ਦੀ ਵਿਜੀਲੈਂਸ ਉਹ ਕੰਮ ਕਰਦੀ ਹੈ ਜਿਹੜਾ ਮੁੱਖ ਮੰਤਰੀ ਦਫ਼ਤਰ ਤੋਂ ਜਾਂ ਸਿਆਸੀ ਪਾਰਟੀ ਰਾਜ ਚਲਾਉਂਦੀ ਹੈ ਉਹਦੇ ਲੀਡਰਾਂ ਵੱਲੋਂ ਆਖਿਆ ਜਾਵੇ। ਇਹਨਾਂ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਨਹੀਂ। ਲੋਕ ਸਮਝਦੇ ਸੀ ਕਿ ਕਿਉਂਕਿ ਕਾਰਵਾਈ ਨਹੀਂ ਕਰ ਰਹੇ, ਇਹ ਤਾਂ ਮਤਲਬ ਕਿਸੇ ਨਾ ਕਿਸੇ ਹੋਰ ਇਰਾਦੇ ਦੇ ਵਿੱਚ ਨੇ। ਅਖੀਰ ਕੁਝ ਪਟੀਸ਼ਨਰ ਉੱਥੇ ਹਾਈਕੋਰਟ ਚਲੇ ਗਏ, ਹਾਈਕੋਰਟ ਤੋਂ ਫਿਰ ਪਰਸੋਂ ਬਹੁਤ ਝਿੜਕਾਂ ਪਈਆਂ। ਪੰਜਾਬ ਦੇ ਚੀਫ ਸੈਕਟਰੀ ਨੇ ਆਖਿਆ ਜੀ ਤੁਹਾਡਾ ਹੁਕਮ ਜਿਹੜਾ ਸੀ ਉਹਦੇ ਅਸੀਂ ਆਹ ਅਰਥ ਕੱਢੇ, ਹਾਈਕੋਰਟ ਕਹਿੰਦੇ ਕਿਉਂ ਇਹ ਅਰਥ ਕੱਢੇ, ਤੁਸੀਂ ਗਲਤ ਅਰਥ ਜਾਣ ਕੇ ਕੱਢੇ, ਅਸੀਂ ਤੁਹਾਨੂੰ ਹੋਰ ਆਖਿਆ। ਕਹਿੰਦੇ ਨਹੀਂ ਜੀ ਸਾਡੇ ਹਿਸਾਬ ਨਾਲ ਆਹ ਨਿਕਲਦੇ ਸੀ। ਉਹਨਾਂ ਆਖਿਆ ਤੁਹਾਡਾ ਹਿਸਾਬ ਗਲਤ, ਕਿਉਂ ਤੁਸੀਂ ਦੱਸੋ ਕਿ ਤੁਸੀਂ ਇਸ ਕੇਸ ਵਿੱਚ ਕਾਰਵਾਈ ਕਦੋਂ ਕਰੋਗੇ? ਕੱਲ ਫਿਰ ਫਟਾਫਟ ਕੇਸ ਦਰਜ ਹੋ ਗਿਆ 5 ਵੱਡੇ ਅਫਸਰਾਂ ਦੇ ਉੱਤੇ, ਉਹਨਾਂ ਚ ਅਜੇ ਤੱਕ IAS ਅਫਸਰ ਕੋਈ ਨੀ, ਵੱਡਾ ਲੀਡਰ ਵੀ ਕੋਈ ਨੀ। ਲੱਗਦਾ ਇਹ ਆ ਕਿ ਫਿਰ ਉਹ ਖਿਸਕ ਸਕਦੇ ਆ। ਉਦਾਂ ਸਰਕਾਰਾਂ ਕਿੱਦਾਂ ਚੱਲਦੀਆਂ ਨੇ, ਮੈਂ ਹੈਰਾਨ ਹਾਂ। ਕੱਲ ਆਮ ਆਦਮੀ ਪਾਰਟੀ ਚ ਇੱਕ ਸਾਬਕਾ ਅਫਸਰ IAS ਅਫਸਰ ਉਹ ਸ਼ਾਮਿਲ ਹੋ ਗਿਆ ਜਿਹਨੇ ਸ਼ਹੀਦ ਭਗਤ ਸਿੰਘ ਸ਼ਤਾਬਦੀ ਘੁਟਾਲਾ ਜਿਹੜਾ ਹੋਇਆ ਸੀ ਭਗਤ ਸਿੰਘ ਦੇ ਨਾਂ ਦੇ ਉੱਤੇ, ਕਲਾਕਾਰਾਂ ਨੂੰ ਕਰੋੜਾਂ ਰੁਪਏ ਦੇਣ ਦਾ, ਉਹ ਪੈਸੇ ਖਾਧੇ ਗਏ ਸਨ। ਜਿਹੜਾ ਅਫਸਰ ਉਸ ਕੇਸ ਵਿੱਚ ਜੇਲ੍ਹ ਕੱਟ ਕੇ ਆਇਆ ਉਹ ਕੱਲ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ, ਉਸ ਅਫਸਰ ਨੂੰ ਵੀ ਤੇ ਉਹਨੂੰ ਸ਼ਾਮਿਲ ਕਰਨ ਵਾਲੀ ਪਾਰਟੀ ਨੂੰ ਵੀ ਸਿਰਫ ਵਧਾਈ ਦਿੱਤੀ ਜਾ ਸਕਦੀ, ਹੋਰ ਆਪਾਂ ਕੀ ਕਰ ਸਕਦੇ।
1: CBI ਕਹਿੰਦੇ ਹੁਣ ਪੰਜਾਬ ਵਿਜੀਲੈਂਸ ਵੱਲੋਂ ਪਿਛਲੇ ਸਾਲਾਂ ਵਿੱਚ ਦਿੱਤੀਆਂ ਕਲੀਨ ਚਿੱਟਾਂ ਦੀ

0: ਪੜਤਾਲ ਕਰੇਗੀ। ਇਹ ਕਿਸੇ ਨੇ ਮੰਗ ਕੀਤੀ ਸੀ ਜਾਂ ਆਪਣੇ ਆਪ ਹੀ ਕੰਮ ਸ਼ੁਰੂ ਕਰ ਦੇਣ ਲੱਗੇ ਜੀ ਉਹ?
1: ਨਹੀਂ ਜੀ, ਸੀਬੀਆਈ ਨੇ ਆਪਣੇ ਤੌਰ ਤੇ ਸ਼ੁਰੂ ਕਰਤਾ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਕੇਸ ਹੋਣਾ ਆ ਉਹ ਪਤਾ ਲੱਗਾ ਕਿ ਭਾਜਪਾ ਦੇ ਲੀਡਰ ਦੋਵੇਂ ਪਿਓ ਪੁੱਤ ਜਿਹੜੇ ਨੇ ਉਹ ਕੰਮ ਹੀ ਉਹ ਕਰਦੇ ਸੀ ਕਿ ਝੂਠੀਆਂ ਸ਼ਿਕਾਇਤਾਂ ਬਣਾਉਂਦੇ ਸੀ, ਬਣਾ ਕੇ ਸਿੱਧਾ ਉਸ ਬੰਦੇ ਨੂੰ ਆਖਣਾ ਤੇਰੇ ਖਿਲਾਫ਼ ਆ ਸ਼ਿਕਾਇਤ ਹੈ। ਤੇ ਜਦੋਂ ਵਿਜੀਲੈਂਸ ਦੇ ਦਫ਼ਤਰ ਜਾਂਦੇ ਸੀ ਕਦੇ ਇਹਨਾਂ ਦਾ ਐਂਟਰੀ ਰਜਿਸਟਰ ਤੇ ਨਾਂ ਦਰਜ ਨਹੀਂ ਸੀ ਹੁੰਦਾ, ਸਿੱਧੇ ਜਾਂਦੇ ਤੇ ਲਿਫਟ ਤੋਂ ਚੜ੍ਹ ਕੇ ਉੱਤੇ ਪਹੁੰਚ ਜਾਂਦੇ ਸੀ। ਜਿਹੜਾ ਬੰਦਾ ਆਪਣੇ ਨਾਲ ਹੁੰਦਾ ਸੀ ਉਹਨੂੰ ਬਗੈਰ ਸਿਕਿਉਰਿਟੀ ਚੈੱਕ ਤੋਂ ਇੱਦਾਂ ਲੈ ਜਾਂਦੇ ਸੀ। ਜਿਹੜੇ ਅਫਸਰ ਨੇ ਇਹਨਾਂ ਨੂੰ ਫਸਾਇਆ, ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਨੇ, ਉਹਨੂੰ ਵੀ ਇਹ ਲੈ ਕੇ ਗਿਆ ਤੇਰੇ ਖਿਲਾਫ਼ ਕੇਸ ਆ, ਬਗੈਰ ਐਂਟਰੀ ਤੋਂ ਸਿੱਧਾ ਚਲੇ ਉੱਤੇ ਜਾ ਕੇ ਉਹਨੂੰ ਸ਼ਿਕਾਇਤ ਵਿਖਾਈ ਗਈ। ਉਹਨੂੰ ਸ਼ੱਕ ਇਹ ਪੈ ਗਿਆ ਕਿ ਸ਼ਿਕਾਇਤ ਦੇ ਉੱਤੇ ਰਸੀਟ ਨੰਬਰ ਨਹੀਂ ਲੱਗਾ, ਦਫ਼ਤਰ ਦੀ ਕੋਈ ਸਟੈਂਪ ਨਹੀਂ, ਸ਼ਿਕਾਇਤ ਤੇ ਬਾਹਰ ਦੀ ਬਾਹਰ ਨਾ ਰੱਖੀ ਹੈ। ਉਹਨੇ ਸੀਬੀਆਈ ਤੱਕ ਪਹੁੰਚ ਕਰਕੇ ਫੜਾ ਤੇ, ਜਿਹੜਾ ਉੱਥੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਦਾ ਪੀਏ ਅਜੇ ਤੱਕ ਨੀ ਲੱਭਦਾ, ਉਹਦੇ ਤੋਂ ਉਹਦੇ ਰਾਹੀਂ ਸਾਰੇ ਦਾ ਸੌਦਾ ਹੁੰਦਾ ਸੀ, ਉਹ ਹੀ ਇਹਨਾਂ ਦਾ ਮੁੱਖ ਦਰਾਜ ਸੀ। ਇਹ ਦੋਵੇਂ ਪਿਓ ਪੁੱਤ ਜਦੋਂ ਜਾਂਦੇ ਸੀ ਹਰ ਵਾਰੀ ਉੱਥੇ VIP ਗੈਸਟ ਹਾਊਸ ਇਹਨਾਂ ਵਾਸਤੇ ਬੁੱਕ ਹੋ ਜਾਂਦੇ ਸੀ, ਉੱਥੇ ਰਹਿੰਦੇ ਸੀ, ਆਪਣੇ ਦਲਾਲਾਂ ਨੂੰ ਵੀ ਉੱਥੇ ਰੱਖ ਕੇ ਤੇ ਸਾਰਾ ਸੌਦਾ ਉੱਥੇ ਕਰਦੇ ਸੀ। ਇਸ ਵਾਰੀ ਵਿਜੀਲੈਂਸ ਨੇ CBI ਨੇ ਕਿਉਂਕਿ ਆਖਿਆ ਸੀ ਜਿਹੜਾ ਇਹਨਾਂ ਦਾ ਸ਼ਿਕਾਰ ਸੀ ਉਹਨੂੰ ਨਾਲ ਲੈ ਕੇ 5-star ਹੋਟਲ ਚ ਚੰਡੀਗੜ੍ਹ ਚਲੇ ਗਏ, ਉੱਥੇ ਬਹਿ ਕੇ ਗੱਲਬਾਤ ਕੀਤੀ, ਕਾਬੂ ਆ ਗਏ, ਫਿਰ ਵਿਜੀਲੈਂਸ ਦਫ਼ਤਰ ਚਲੇ ਗਏ। ਹੁਣ CBI ਨੇ ਆਖਿਆ ਕਿ ਇਸ ਤਰ੍ਹਾਂ ਦੇ ਝੂਠੇ ਕੇਸਾਂ ਰਾਹੀਂ ਇੱਥੇ ਵਿਜੀਲੈਂਸ ਦੇ ਵਿੱਚ ਬਹੁਤ ਲੋਕਾਂ ਨਾਲ ਠੱਗੀ ਹੁੰਦੀ ਰਹੀ ਹੈ, ਅਸੀਂ ਇਹ ਪੜਤਾਲ ਕਰਨੀ ਹੈ ਕਿ ਹੁਣ ਤੱਕ ਇਹੋ ਜਿਹੇ ਕਿੰਨੇ ਕੇਸ ਬਣੇ ਜਿਨ੍ਹਾਂ ਦੇ ਵਿੱਚ ਬਾਅਦ ਚ ਲੋਕਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ। ਜਿਹੜੇ ਕੇਸ ਤਾਂ ਬਗੈਰ ਦਰਜ ਕੀਤੇ ਤੋਂ ਕੋਰੀਆਂ ਦਰਖਾਸਤਾਂ ਰੱਖ ਕੇ ਲੋਕਾਂ ਨੂੰ ਲੁੱਟਿਆ ਗਿਆ ਉਹ ਤਾਂ ਲੱਭਣੇ ਨੀ, ਪਰ ਜਿਹੜੇ ਕੇਸ ਦਰਜ ਵੀ ਕੀਤੇ ਗਏ ਤੇ ਫਿਰ ਕਲੀਨ ਚਿੱਟਾਂ ਦਿੱਤੀਆਂ ਗਈਆਂ ਉਹ ਕੇਸ CBI ਨੂੰ ਲੱਭ ਜਾਣੇ। ਸਵਾਲ ਇਹ ਨੀ ਕਿ CBI ਨੂੰ ਕੀ ਲੱਭਦਾ, ਸਵਾਲ ਇਹ ਹੈ ਕਿ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਇਹ ਫੈਸਲਾ ਹੋਇਆ ਸੀ, ਵਿਧਾਨ ਸਭਾ ਚ ਮਤਾ ਪਾਸ ਹੋਇਆ ਕਿ CBI ਪੰਜਾਬ ਚ ਦਖਲ ਨਹੀਂ ਦੇ ਸਕਦੀ, ਉਸ ਮਤੇ ਦਾ ਕਿਹੜੀ ਬਣਿਆ CBI ਤਾਂ ਸਿੱਧਾ ਦਖਲ ਦੇਣ ਲੱਗ ਪਈ। ਦੂਸਰੀ ਗੱਲ ਇਹ ਕਿ ਜਿਹੜੀਆਂ ਪੰਜਾਬ ਵਿਜੀਲੈਂਸ ਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਪੜਤਾਲ ਦੇ ਨਾਂ ਤੇ ਕੁਝ ਚਿਰ ਰੱਖ ਕੇ ਸੌਦੇਬਾਜ਼ੀ ਕਰਕੇ ਫਿਰ ਕਲੀਨ ਚਿੱਟਾਂ ਦਿੱਤੀਆਂ, ਇਹ ਸਿਰਫ ਇਹਨਾਂ ਨੇ ਵਿਜੀਲੈਂਸ ਨੇ ਦਿੱਤੀਆਂ ਨੇ, CBI ਦਾ ਆਪਣਾ ਕੀ ਹਾਲ ਹੈ? ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ, ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਖੁਦ ਆਖਿਆ ਸੀ 70,000 ਕਰੋੜ ਰੁਪਏ ਦਾ ਘੁਟਾਲਾ ਹੋਇਆ, ਫਿਰ ਪਤਾ ਲੱਗਾ 72,000 ਰੁਪਏ ਦਾ ਘੁਟਾਲਾ ਹੋਇਆ, 72,000 ਕਰੋੜ ਦਾ ਘੁਟਾਲਾ ਹੋਇਆ, ਮੁੜ ਕੇ ਉਹ ਭਾਜਪਾ ਚ ਸ਼ਾਮਿਲ ਹੋ ਗਿਆ, ਇਹਨਾਂ ਡਿਪਟੀ ਮੁੱਖ ਮੰਤਰੀ ਬਣਾ ਤਾ, 72 ਘੰਟੇ ਇਹਨਾਂ ਦੇ ਵਿੱਚ ਰਿਹਾ। ਇਹ ਵੀ ਪਤਾ ਲੱਗਾ ਕਿ 72,000 ਕਰੋੜ ਦੇ ਘੁਟਾਲੇ ਦੇ 72 ਕੇਸ ਸਨ, 72,000 ਕਰੋੜ ਦਾ ਘੁਟਾਲਾ, 72 ਕੇਸ ਤੇ 72 ਘੰਟਿਆਂ ਦੇ ਵਿੱਚ ਸਾਰੇ ਕੇਸ ਉਹਦੇ ਖਿਲਾਫ਼ ਕਲੀਨ ਚਿੱਟਾਂ ਦਿੱਤੀਆਂ, ਕੁਝ ਕੇਸ ਮਹਾਰਾਸ਼ਟਰ ਦੀ ਪੁਲਿਸ ਕੋਲ ਸੀਗੇ, ਕੁਝ CBI ਕੋਲ। CBI ਨੇ ਇੰਨੀ ਤੇਜ਼ੀ ਨਾਲ ਰਾਤੋ ਰਾਤ ਕਲੀਨ ਚਿੱਟਾਂ ਕਿੱਦਾਂ ਦਿੱਤੀਆਂ? ਜਦੋਂ 72 ਘੰਟਿਆਂ ਚ ਕਲੀਨ ਚਿੱਟਾਂ ਮਿਲ ਗਈਆਂ ਉਹ ਭਾਜਪਾ ਨੂੰ ਛੱਡ ਕੇ ਫਿਰ ਆਪਣੇ ਚਾਚੇ ਦੀ ਪਾਰਟੀ ਨਾਲ ਜਾ ਰਲਿਆ ਸੀ। ਇੱਦਾਂ ਦੀਆਂ ਕਲੀਨ ਚਿੱਟਾਂ ਫਿਰ CBI ਨੇ ਵੀ ਬਹੁਤ ਦਿੱਤੀਆਂ ਨੇ। ਕੀ ਪੰਜਾਬ ਦੇ ਜਿਹੜੇ ਕੇਸਾਂ ਵਿੱਚ CBI ਨੇ ਕਲੀਨ ਚਿੱਟਾਂ ਦਿੱਤੀਆਂ ਨੇ ਉਹਦੀ ਪੜਤਾਲ ਕਰਨ ਵਾਸਤੇ ਫਿਰ ਵਿਜੀਲੈਂਸ ਚੱਲ ਜੂਗੀ? ਇੱਦਾਂ ਇੱਕ ਦੂਸਰੇ ਦੇ ਅਧਿਕਾਰ ਖੇਤਰ ਜਿਹੜਾ ਜਾਣਾ ਉਹਦੇ ਨਾਲ ਕਈ ਕਿਸਮ ਦੇ ਨਵੇਂ ਸਵਾਲ ਉੱਠ ਸਕਦੇ ਆ ਕਿ CBI ਦੇ ਕੋਲ ਜਿਹੜਾ ਕੇਸ ਆ ਉਸ ਕੇਸ ਦੀ ਪੜਤਾਲ ਕਰਨੀ ਕਰੇ ਸੋ ਕਰੇ ਉਹ ਵਿਜੀਲੈਂਸ ਦੇ ਵਿੱਚ ਸਾਰੇ ਪੁਰਾਣੇ ਦੀ ਪੁਣਛਾਣ ਕਿੱਦਾਂ ਕਰ ਸਕਦੀ ਆ? ਇਹ ਸਵਾਲ ਕੱਲ ਦਾ ਉੱਠਣ ਲੱਗ ਪਿਆ, ਪਰ ਮੈਂ ਸਮਝਦਾ ਕਿ ਸਵਾਲ ਉੱਠਣਾ ਨਾ ਉੱਠਣਾ ਇਹ ਸਾਰਾ ਮੌਕਾ ਸਾਡੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਦਿੱਤਾ, ਉਹਦਾ ਕਰਕੇ ਵਿਜੀਲੈਂਸ ਦਾ ਆਪਣਾ ਕੰਮ ਇਸ ਵੇਲੇ ਸਾਰਾ ਠੱਪ ਹੈ, ਸਿਰਫ ਤੇ ਸਿਰਫ ਉਹ ਕੰਮ ਚੱਲ ਰਿਹਾ ਜਿਹੜਾ CBI ਕਰ ਰਹੀ।
0: ਪਰ ਸਾਹਿਬ, ਪੰਜਾਬ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਰੌਲਾ ਕਈ ਦਿਨਾਂ ਤੋਂ ਪੈ ਰਿਹਾ ਜੀ, ਪੁਨਰ ਸੁਰਜੀਤ ਤੇ ਵੀ ਸਵਾਲੀਆ ਚਿੰਨ ਖੜੇ ਹੋ ਗਏ ਨੇ, ਉਹ ਅੱਜ ਹੋ ਜਾਣਗੇ ਕਿ ਅਜੇ ਰੌਲਾ ਰਪਾਈ ਪੈ ਰਿਹਾ ਜੀ ਸ਼ਾਮਿਲ?
1: ਅੱਜ ਤਾਂ ਹੁਣ ਲਗਭਗ ਕਲੀਅਰ ਆ, ਕਿਉਂਕਿ 2 ਦਿਨ ਰੌਲਾ ਪੈਂਦਾ ਰਿਹਾ, ਕੱਲ ਜਦੋਂ ਇਹ ਸਾਫ਼ ਹੋ ਗਿਆ ਕਿ ਉਹ ਚੱਲਿਆ, ਅੱਜ ਉਹਨਾਂ ਨੇ ਸਮਾਗਮ ਵੀ ਰੱਖ ਲਿਆ ਜਿੱਥੇ ਮੁੱਖ ਮੰਤਰੀ ਆਉਣਾ, ਉਹਦੇ ਤੋਂ ਪਹਿਲਾਂ ਕੱਲ ਪੁਨਰਗ੍ਰਸਤ ਅਕਾਲੀ ਦਲ ਜਿਹੜਾ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਆ, ਉਸ ਮੀਟਿੰਗ ਚ ਉੱਥੇ ਫੈਸਲਾ ਕਰਕੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਸਾਡਾ ਲੀਡਰ ਨਹੀਂ ਕੀਤਾ, ਇਸ ਕਰਕੇ ਸਸਪੈਂਡ ਚੱਲੇ ਵੀ ਸ਼ਾਇਦ ਮੁੜ ਆਵੇ, ਨਹੀਂ ਤੇ ਉਹ ਕੱਢ ਵੀ ਸਕਦੇ ਸੀ। ਇਹ

ਪਰਿਵਾਰ ਜਿਹੜਾ ਇਹਨਾਂ ਦੀ ਰਾਜਨੀਤੀ ਅਮਰੀਕਾ ਤੋਂ ਚੱਲਦੇ ਆ, ਤਿੰਨੇ ਭਰਾ ਇਕੱਠੇ ਨੇ ਉੱਥੇ ਮੇਨ ਜਿਹੜਾ ਹੈਗਾ ਦਰਸ਼ਨ ਸਿੰਘ ਧਾਲੀਵਾਲ, ਉਹ ਕਾਰੋਬਾਰ ਸੰਭਾਲਦਾ ਇੱਥੋਂ ਵਾਲੀ ਰਾਜਨੀਤੀ ਤੇ ਕਾਰੋਬਾਰ ਨੂੰ ਸੰਭਾਲਣ ਤੋਂ ਸਤੀਸ਼ ਸਿੰਘ ਰੱਖੜਾ ਤੇ ਦੂਜਾ ਭਰਾ ਉਹ ਸਰਗਰਮ ਰਹਿੰਦੇ ਆ। ਰਾਜਨੀਤੀ ਪਹਿਲਾਂ ਸਤੀਸ਼ ਸਿੰਘ ਰੱਖੜਾ ਕਰਦਾ ਪਰ ਹਰ ਇੱਕ ਫੈਸਲਾ ਦੋਵੇਂ ਭਰਾ ਇਕੱਠੇ ਕਰਦੇ ਆ। ਦਰਸ਼ਨ ਸਿੰਘ ਧਾਲੀਵਾਲ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਹੁਤ ਨੇੜੇ ਗਿਣਿਆ ਜਾਂਦਾ। ਪਿਛਲੇ ਤੋਂ ਪਿਛਲੇ ਸਾਲ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਹੋ ਹੀ ਅਕਾਲੀ ਦਲ ਵੱਲੋਂ ਗੱਲ ਕਰਨ ਵਾਸਤੇ ਗਿਆ ਸੀ ਅਮਿਤ ਸ਼ਾਹ ਨਾਲ। ਜਗਬੀਰ ਸਿੰਘ ਬਾਦਲ ਨੇ ਆਖਿਆ ਕਿ ਚਾਰ ਨਹੀਂ ਤੇ ਪੰਜ ਸੀਟਾਂ ਆਪਾਂ ਦੇ ਦਿਆਂਗੇ, ਤੁਸੀਂ ਜੋ ਵੀ ਆਫਰ ਕਰਾਓਗੇ ਅਸੀਂ ਮੰਨ ਲਾਂਗੇ। ਉਹ ਪੰਜ ਸੀਟਾਂ ਭਾਜਪਾ ਨੂੰ ਦੇਣੀਆਂ ਮੰਨ ਕੇ, ਅੱਠ ਸੀਟਾਂ ਅਕਾਲੀ ਦਲ ਵੱਲੋਂ ਲੜਨੀਆਂ ਮੰਨ ਕੇ ਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਤਾਂ ਤੁਸੀਂ ਪੰਜ ਕਿਉਂ ਮੰਨੀਆਂ, ਇਹ ਨਹੀਂ ਪੰਜ ਦੇਣੀਆਂ। ਇਹਦੇ ਤੋਂ ਫਿਰ ਅੱਜ ਕੁੜੱਤਨ ਪੈਦਾ ਹੋ ਗਈ ਕਿ ਜਿਹੋ ਕੁਝ ਕਰਨਾ ਹੈ ਤੇ ਸਾਨੂੰ ਕਿਉਂ ਭੁੱਲਿਆ, ਅਮਿਤ ਸ਼ਾਹ ਕੋਲੋਂ ਬੁਰੇ ਅਸੀਂ ਬਣੀਏ। ਅਮਿਤ ਸ਼ਾਹ ਨੇ ਵੀ ਆਖਿਆ ਸੁਖਬੀਰ ਝੂਠ ਬਹੁਤ ਬੋਲਦਾ, ਉਦੋਂ ਹੁੰਦਾ ਹੁੰਦਾ ਸਮਝੌਤਾ ਸਿਰ ਨਹੀਂ ਸੀ ਚੜ ਸਕਿਆ ਤੇ ਰਹਿ ਗਏ ਸੀ। ਉਦੋਂ ਬਾਅਦ ਇਹਨਾਂ ਦਾ ਪਾੜਾ ਲਗਾਤਾਰ ਵੱਧਦਾ ਗਿਆ ਤੇ ਉਸ ਵੱਧਦੇ ਪਾੜੇ ਚ ਅੱਜ ਦੀ ਸਥਿਤੀ ਇਹ ਹੈ ਕਿ ਇਹ ਬਹੁਤ ਅੱਡੋ ਪਾਟੀ ਇੱਕ ਦੂਸਰੇ ਤੋਂ ਦੂਰ ਜਾ ਚੁੱਕੇ ਆ। ਉਸ ਦੂਰ ਜਾਣ ਤੇ ਉਹ ਕਾਂਗਰਸ ਵੱਲ ਗਿਆ ਨੀ, ਕਿਉਂਕਿ ਕਾਂਗਰਸ ਨਾਲ ਉਹਨਾਂ ਦਾ ਸ਼ੁਰੂ ਤੇ ਕਾਫੀ ਵਿਰੋਧ ਹੈ। ਭਾਜਪਾ ਵਿੱਚ ਜਾ ਸਕਦੇ ਸੀ, ਪਤਾ ਨੀ ਕਿਉਂ ਨੀ ਗਏ। ਉੱਥੇ ਜਾਣ ਚ ਉਹਨਾਂ ਕੀ ਅੱਗੇ ਹੋ ਸਕਦਾ, ਹਿੰਦੁਤਵ ਦਾ ਕਰਕੇ ਉਹ ਅਜੇ ਪੱਲਾ ਬਚਾ ਕੇ ਚੱਲਣਾ ਚਾਹੁੰਦੇ ਹੋਣ। ਅਲਟੀਮੇਟਲੀ ਉਹਨਾਂ ਦੇ ਬਾਰੇ ਪਰਸੋਂ ਖਬਰ ਆ ਗਈ ਸੀ ਕਿ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ। ਮੈਂ ਕੱਲ ਵੀ ਇਹਦੀ ਚਰਚਾ ਤੋਂ ਗੁਰੇਜ਼ ਕੀਤਾ ਸੀ, ਪਰ ਹੁਣ ਤਾਂ ਲਗਭਗ ਸਪਸ਼ਟ ਹੈ ਕਿ ਅੱਜ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਰੱਖਿਆ ਉੱਥੇ ਜਾਣ ਦਾ, ਉੱਥੇ ਜਾ ਕੇ ਉਹਨੂੰ ਸ਼ਾਮਿਲ ਕਰ ਲੈਣਾ। ਉਹ ਸ਼ਾਮਿਲ ਕਰਕੇ ਪਾਰਟੀ ਉਸ ਸਮਾਣੇ ਦੇ ਵਿੱਚ ਜਿੱਥੇ ਇਹਨਾਂ ਦਾ ਇੱਕ ਮੰਤਰੀ ਹੁੰਦਾ ਸੀ ਚੌੜਾ ਮਾਜਰਾ, ਉਹ ਚੌੜਾ ਮਾਜਰਾ ਜਿਹਨੂੰ ਮੈਡੀਕਲ ਐਜੂਕੇਸ਼ਨ ਦਾ ਮੰਤਰੀ ਬਣਾਇਆ, ਉਹਨੇ ਫਰੀਦਕੋਟ ਜਾ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਬੜੀ ਬਦਤਮੀਜ਼ੀ ਕੀਤੀ ਸੀ। ਉਹਦਾ ਕਰਕੇ ਕੋਈ ਉੱਥੇ ਆਲਟਰਨੇਟਿਵ ਭਾਲਦੇ ਸੀ ਕਾਂਗਰਸੀਆਂ ਕੋਲ ਵੀ ਇਸ ਵੇਲੇ ਵਧੀਆ ਆਲਟਰਨੇਟਿਵ ਕੋਈ ਉੱਥੇ ਹੈ ਨੀ ਗਾ। ਲਾਲ ਸੋਹਰੀ ਹੁੰਦੇ ਸੀ, ਲਾਲ ਸਿੰਘ ਦੇ ਪੁੱਤਰ ਨੂੰ ਵੀ ਇੱਕ ਵਾਰੀ MLA ਬਣਾ ਦਿੱਤਾ ਸੀ ਪਰ ਪੁੱਤਰ ਅੱਗੋਂ ਬਹੁਤਾ ਉੱਭਰ ਨਹੀਂ ਸਕਿਆ। ਬ੍ਰਹਮਿੰਦਰ ਦਾ ਪਰਿਵਾਰ ਵੀ ਉੱਭਰ ਨਹੀਂ ਸਕਿਆ। ਇਹ ਆਮ ਆਦਮੀ ਪਾਰਟੀ ਇੱਕ ਵੱਡਾ ਦਾਅ ਖੇਡ ਸਕਦੀ ਹੈ, ਅੱਗੋਂ ਸਮਾਂ ਦੱਸੇਗਾ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਮਈ ਮਹੀਨੇ ਦੀ 15 ਤਰੀਕ ਸਨ 2026। ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 9 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਰਾਤ ਨੂੰ ਬਾਰਿਸ਼ ਦੀ ਸੰਭਾਵਨਾ ਹੈ। ਕੱਲ੍ਹ ਨੂੰ ਦਿਨ ਵੇਲੇ 5 ਡਿਗਰੀ ਸੈਲਸੀਅਸ, ਮੌਸਮ ਅੱਜ ਨਾਲੋਂ ਕਾਫੀ ਠੰਡਾ ਹੋਵੇਗਾ ਅਤੇ ਬਾਰਿਸ਼, ਅਤੇ ਉਸ ਤੋਂ ਅਗਲੇ ਦਿਨ ਵੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ। ਨਾਲ ਦੀ ਨਾਲ ਅਲਬਰਟਾ ਦੇ ਕੁਝ ਹਿੱਸਿਆਂ ਦੇ ਵਿੱਚ ਸਨੋਫਾਲ ਦੀ ਵਾਰਨਿੰਗ ਵੀ ਹੈ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਵੱਲੋਂ। ਅਤੇ ਅੱਜ ਰਾਤ ਨੂੰ ਜੈਸਪਰ, ਬੈਂਫਵਾਲ ਦੇ ਪਾਸੇ ਹੈਵੀ ਸਨੋਅ ਦੀ ਵਾਰਨਿੰਗ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ, ਜੋ ਕਿ ਕੱਲ੍ਹ ਤੱਕ ਥੋੜ੍ਹੀ ਜਿਹੀ ਉਸ ਵਿੱਚ ਕਟੌਤੀ ਆਵੇਗੀ। ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣ ਲਈ ਤੁਸੀਂ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ, ਅਤੇ ਉਹ ਵਾਅਦਾ ਕਰਦੇ ਨੇ ਕਿ ਅਲਬਰਟਾ ਵਿੱਚ ਤੁਹਾਨੂੰ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਵਾਂਗੇ। ਫੋਨ 587-832-1208 5878-32-1208। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ। ਤੁਸੀਂ ਇੱਥੇ ਵਧੀਆ ਡੀਲ ਬਣਾਉਣੀ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6657। ਪੰਜਾਬ ਇੰਸ਼ੋਰੈਂਸ ਤੋਂ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਦੇ ਸਪੈਸ਼ਲਿਸਟ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਭਰੋਸੇਯੋਗ ਸੇਵਾਵਾਂ ਦਿੰਦੇ ਨੇ। ਅਗਰ ਤੁਸੀਂ ਸੇਵਾਵਾਂ ਲੈਣੀਆਂ ਨੇ ਫੋਨ ਕਰ ਲਓ ਨੋਟ 403-400-4350 403-404-3500। ਵਾਈ ਵਾਈ ਸੀ ਹੋਮ ਕੇਅਰ, ਘਰ ਵਿੱਚ ਸਾਂਭ ਸੰਭਾਲ ਲਈ ਬਜ਼ੁਰਗਾਂ ਦੀ।

0: ਆਪ ਜੀ ਦੀ ਮਦਦ ਕਰਨਗੇ ਪੰਜਾਬੀ ਦੇ ਵਿੱਚ ਲੈਂਗੁਏਜ ਦੇ ਵਿੱਚ ਹਿੰਦੀ ਦੇ ਵਿੱਚ ਸੇਵਾਵਾਂ ਦੇਣਗੇ ਬਿੱਲ ਸਰਕਾਰ ਨੂੰ ਭੇਜਣਗੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 8257600983 ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ ਨੌਰਥ ਇੰਡੀਅਨ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ 24 ਘੰਟੇ 7 ਦਿਨ ਖੁੱਲ੍ਹਣ ਦੇ ਨਾਲ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਵੈੱਜ ਨੌਨ ਵੈੱਜ ਖਾਣੇ ਔਡਰ ਕਰਨੇ ਹੋਣ ਜਾ ਕੇ ਲੈਣੇ ਹੋਣ ਬੈਠ ਕੇ ਖਾਣਾ ਹੋਵੇ ਬਹੁਤ ਸੋਹਣੀ ਸਿਟਿੰਗ ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਕਰਕੇ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ ਫੋਨ ਨੰਬਰ 403-947-0060 4039470060 ਪਿਕਸਲ ਫੋਟੋ ਸਟੂਡੀਓ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਇੱਕ ਵਾਰ ਫਿਰ ਪੰਨੂ ਸਾਹਿਬ ਪੰਜਾਬ ਦੇ ਵਿੱਚ ਨਗਰ ਪਾਲਿਕਾ ਚੋਣਾਂ ਦਾ ਅਮਲ ਚੱਲ ਰਿਹਾ ਹੈ ਖਰੜ ਦੇ ਵਿੱਚ ਕੁਛ ਰੌਲਾ ਰੱਪਾ ਪੈ ਗਿਆ ਜੀ ਕੀ ਮਾਜਰਾ
1: ਉੱਥੇ ਪਤਾ ਨੀ ਕਿਉਂ ਲੱਗਦਾ ਹੈ ਕਿ ਅਫਸਰਸ਼ਾਹੀ ਨੇ ਖੇਡ ਖੇਡੀ ਹੈ ਪਰ ਅਫਸਰਸ਼ਾਹੀ ਇਕੱਲੀ ਇਹ ਖੇਡ ਨਹੀਂ ਖੇਡ ਸਕਦੀ ਇਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਦਖਲ ਹੋਵੇਗਾ ਉੱਥੋਂ ਐਮ ਐਲ ਏ ਆ ਬੀਬੀ ਉਹ ਜਿਹੜੀ ਕਲਾਕਾਰ ਹੈ ਅਨਮੋਲ ਗਗਨ ਮਾਨ ਕਈ ਕਿਸਮ ਦੇ ਹੋਰ ਲੋਕ ਵੀ ਉੱਥੇ ਸਰਗਰਮ ਹੈ ਕਾਂਗਰਸ ਦਾ ਬਲਵੀਰ ਸਿੰਘ ਸਿੱਧੂ ਉੱਥੇ ਬੜਾ ਧੜਲੇਦਾਰ ਮੰਤਰੀ ਹੈ ਅਕਾਲੀਆਂ ਦਾ ਉੱਥੇ ਰਣਜੀਤ ਸਿੰਘ ਗਿੱਲ ਹੁੰਦਾ ਸੀ ਜਿਹੜਾ ਪਿਛਲੇ ਸਾਲ ਮਜੀਠੀਏ ਕੇਸ ਚ ਜਿਸ ਦਿਨ ਰਾਤ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ ਉਹ ਰਾਤ 11 ਵਜੇ ਪੰਚਕੂਲੇ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਕੋਲ ਤੇ ਭਾਜਪਾ ਚ ਸ਼ਾਮਿਲ ਹੋ ਗਿਆ ਸੀ ਉਹ ਵੀ ਉੱਥੇ ਹੁਣ ਇਹ ਜਿਹੜਾ ਚੋਣਾਂ ਦਾ ਦੌਰ ਸੀ ਨਾਮੀਨੇਸ਼ਨਾਂ ਸ਼ੁਰੂ ਹੋ ਗਈਆਂ ਨਾਮੀਨੇਸ਼ਨਾਂ ਸ਼ੁਰੂ ਹੋਣ ਤੋਂ ਬਾਅਦ ਆਮ ਤੌਰ ਤੇ ਕਿਸੇ ਚੋਣ ਦੇ ਵਿੱਚ ਅਦਾਲਤ ਦਖਲ ਦਿੰਦੀ ਨਹੀਂ ਪਰ ਉਹ ਵਿਧਾਨ ਸਭਾ ਤੇ ਪਾਰਲੀਮੈਂਟ ਵਾਸਤੇ ਤਾਂ ਪੱਕਾ ਹੀ ਆ ਕਿ ਦਖਲ ਨਹੀਂ ਦੇਣਾ ਇਹਨਾਂ ਹੇਠਲੀਆਂ ਚੋਣਾਂ ਚ ਕੋਈ ਪੱਕਾ ਨੀ ਉਹ ਦਖਲ ਦੇ ਵੀ ਸਕਦੇ ਕਿਸੇ ਅਪਰਾਧ ਤੇ ਹੁਣ ਉਹਨਾਂ ਨੇ ਦਖਲ ਦਿੱਤਾ ਇਸ ਕਰਕੇ ਕਿ ਖਰੜ ਮਿਊਂਸਪਲ ਕਮੇਟੀ ਦੀ ਜਦੋਂ ਹੱਦ ਵਧਾਈ ਗਈ ਤੇ 20-25 ਪਿੰਡ ਉਹ ਚ ਸ਼ਾਮਿਲ ਕੀਤੇ ਗਏ ਸੀ ਜਿਹੜੇ ਪਿੰਡ ਸ਼ਾਮਿਲ ਕਰ ਲਏ ਸੀ ਪੰਚਾਇਤਾਂ ਦੀ ਚੋਣ ਉੱਥੇ ਇਸ ਕਰਕੇ ਨੀ ਕਰਾਈ ਇਹ ਤਾਂ ਪਿੰਡ ਹੁਣ ਖਰੜ ਦੀ ਮਿਊਂਸਪਲ ਕਮੇਟੀ ਚ ਸ਼ਾਮਿਲ ਕਰ ਲਏ ਆ ਖਰੜ ਦੀ ਮਿਊਂਸਪਲ ਕਮੇਟੀ ਦੀ ਚੋਣ ਆਈ ਆ ਉੱਥੋਂ ਅਜੇ ਉਹਨਾਂ ਦੀਆਂ ਵੋਟਰ ਲਿਸਟਾਂ ਦੇ ਵਿੱਚ ਸ਼ਾਮਿਲ ਨੀ ਕੀਤੇ ਗਏ ਇਹਨਾਂ ਦੀ ਵਾਰਡਬੰਦੀ ਨੀ ਹੋਈ ਇਸ ਕਰਕੇ ਇਹਨਾਂ ਨੂੰ ਮੌਕਾ ਨੀ ਦਿੱਤਾ ਜਾ ਰਿਹਾ ਇੱਥੇ ਚੋਣ ਨੀ ਹੋਣੀ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਕੁਛ ਲੋਕਾਂ ਨੇ ਆਖਿਆ ਤੇ ਸਾਡਾ ਤਾਂ ਦੋਵੇਂ ਪਾਸੇ ਹੱਕ ਮਾਰਿਆ ਜੋ ਉੱਥੇ ਪੰਚਾਇਤ ਵਿੱਚ ਸਾਨੂੰ ਕਹਿੰਦੇ ਤੁਸੀਂ ਮਿਊਂਸਪਲ ਕਮੇਟੀ ਵਾਲੇ ਹੋ ਗਏ ਸਰਪੰਚੀਆਂ ਪੰਚੀਆਂ ਖਤਮ ਇੱਧਰ ਸਾਨੂੰ ਤੁਸੀਂ ਲਾਂਭੇ ਰੱਖਣੇ ਸਾਡਾ ਕੀ ਇੱਥੇ ਸਟੇਟਸ ਹੈ ਇਹਦੇ ਸਵਾਲ ਦੇ ਉੱਤੇ ਕੱਲ ਫਿਰ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਲੱਗਾ ਤੇ ਜੱਜ ਸਾਹਿਬਾਨ ਨੇ ਆਖਿਆ ਕਿ ਇਹਨਾਂ ਦਾ ਰੋਸ ਜਾਇਜ਼ ਆ ਉਹਨੂੰ ਵੇਖਦਿਆਂ ਉਹਨਾਂ ਨੇ ਚੋਣ ਹਾਲ ਦੀ ਘੜੀ ਰੱਦ ਕਰ ਦਿੱਤੀ ਆ ਰੋਕ ਲਾ ਦਿੱਤੀ ਆ ਐਡੀ ਛੇਤੀ ਹੁਣ ਵਾਰਡ ਬੰਦੀ ਨੀ ਹੋਣੀ ਹੁਣ ਤਾਂ ਇਹ ਆ ਕਿ ਜਾਂ ਇਹ ਚੋਣ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਗਲੇ ਸਾਲ ਹੋਊ ਜਾਂ ਇਹ ਫਿਰ ਇੱਥੋਂ ਦੀ ਚੋਣ ਜਿਹੜੀ ਆ ਪਿਛਲੀ ਚੋਣ ਕਮੇਟੀ ਕੰਟੀਨਿਊ ਕਰੂਗੀ ਜਾਂ ਰਿਸੀਵਰ ਲਾਉਣਗੇ ਜੇ ਬਹੁਤ ਤੇਜ਼ੀ ਵਿਖਾਉਣ ਤੇ ਅਗਲੇ 2 ਮਹੀਨਿਆਂ ਚ
0: ਰੌਲਾ ਪੈਂਦਾ ਰਿਹਾ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਖਾਸ ਤੌਰ ਤੇ ਯੂਪੀ ਵਿੱਚ ਜਦੋਂ ਯੋਗੀ ਆਏ ਨੇ ਜੀ ਹੁਣ ਮੱਧ ਪ੍ਰਦੇਸ਼ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਦੱਸਦੇ ਆ ਜਿੱਥੇ ਕੁਛ ਹੈ ਇਹੋ ਜਿਹਾ ਉਹ ਕੀ ਹੈ ਜੀ
1: ਦੇਖੋ ਇਹ ਭਾਜਪਾ ਦੇ ਨਰਿੰਦਰ ਮੋਦੀ ਸਰਕਾਰ ਨਾਲ ਦਾ ਅਸੀਂ ਜੁੜਿਆ ਨੀ ਸਮਝ ਸਕਦੇ ਜਦੋਂ ਕੇਂਦਰ ਦੇ ਵਿੱਚ ਪਹਿਲੀ ਵਾਰੀ ਰਾਮ ਰਥ ਚੱਲਿਆ ਤੇ ਅਯੋਧਿਆ ਚ ਰਾਮ ਮੰਦਿਰ ਬਣਾਉਣ ਦੀ ਗੱਲ ਚੱਲੀ ਜਿਹਦੀ ਅਗਵਾਈ ਲਾਲ ਕ੍ਰਿਸ਼ਨ ਅਡਵਾਨੀ ਨੇ ਕੀਤੀ ਸੀ ਫਿਰ ਉਹ 1990 ਦੇ ਵਿੱਚ ਉਹਨਾਂ ਰਾਮ ਰਥ ਚੱਲਿਆ ਤੇ ਬਿਹਾਰ ਚ ਲਾਲੂ ਪ੍ਰਸਾਦ ਨੇ ਰੋਕ ਲਿਆ 91 ਵਿੱਚ ਉਹ ਚੱਲਿਆ ਤੇ 6 ਦਸੰਬਰ ਨੂੰ ਬਾਬਰੀ ਮਸਜਿਦ ਤੱਕ ਪਹੁੰਚ ਕੇ ਉੱਤੇ ਚੜ ਗਏ ਉਹਦੇ ਉੱਤੇ ਟੱਕ ਲਾ ਆਏ ਤੇ ਫਿਰ ਬਾਅਦ ਚ CRP ਵਗੈਰਾ ਨੇ ਦਖਲ ਦੇ ਕੇ ਰੋਕਤਾ 92 ਦੇ ਵਿੱਚ 6 ਦਸੰਬਰ ਨੂੰ ਜਾ ਕੇ ਉਹਨਾਂ ਨੇ ਬਾਬਰੀ ਮਸਜਿਦ ਢਾਤੀ ਉਦੋਂ ਬਾਅਦ ਕੇਸ ਚੱਲਦਾ ਰਿਹਾ ਜਦੋਂ ਬਾਬਰੀ ਮਸਜਿਦ ਢਾਈ ਗਏ ਉੱਥੇ ਇੱਕ ਨਵਾਂ ਨਾਰਾ ਉੱਠਿਆ ਸੀ ਪਹਿਲਾਂ ਤੇ ਇਹ ਸੀਗਾ ਕਿ ਕਸਮ ਰਾਮ ਕੇ ਖਾਤੇ ਹੈ ਮੰਦਿਰ ਵਾਹੀ ਬਣਾਏਗੇ ਫਿਰ ਉੱਠਿਆ ਸੀਗਾ ਰਾਮਾ ਕ੍ਰਿਸ਼ਨਾ ਵਿਸ਼ਵਨਾਥ ਤਿੰਨੋ ਲੇਂਗੇ ਇੱਕ ਸਾਥ ਯਾਨੀ ਰਾਮ ਦਾ ਮੰਦਿਰ ਇੱਥੇ ਅਯੋਧਿਆ ਚ

0: ਕ੍ਰਿਸ਼ਨ ਦਾ ਮਥਰਾ ਚ ਤੇ ਵਿਸ਼ਵਨਾਥ ਜਾਨੀ ਬਾਬਾ ਸ਼ਿਵ ਉਹਦਾ ਬਨਾਰਸ ਵਿੱਚ, ਤਿੰਨੇ ਅਸੀਂ ਬਣਾਉਣੇ ਆ, ਰਾਮਾ ਕ੍ਰਿਸ਼ਨਾ ਵਿਸ਼ਵਨਾਥ ਤਿੰਨੋਂ ਲੈਣਗੇ ਇੱਕ ਸਾਥ। ਉਹਦੇ ਤੋਂ ਬਾਅਦ ਜਦੋਂ ਨਾ ਮਸਜਿਦ ਢਾਈ ਤੇ ਉੱਥੇ ਇੱਕ ਨਵਾਂ ਨਾਰਾ ਉੱਠ ਪਿਆ ਸੀ, ਤੀਨ ਨਹੀਂ ਅਬ 30,000 ਨਹੀਂ ਬਜੇਗਾ ਕੋਈ ਮਜ਼ਾਰ। ਵੀ ਹੁਣ ਤਾਂ ਤਿੰਨ ਮੰਦਰਾਂ ਦੀ ਗੱਲ ਵੀ ਨੀ, 30,000 ਸਮਝੋ ਭਾਰਤ ਵਿੱਚ ਅਸੀਂ ਕੋਈ ਮਜ਼ਾਰ ਮੁਸਲਮਾਨੀ ਜਗ੍ਹਾ ਛੱਡਣੀ ਨੀ। ਉਹ ਨਾਰਾ ਉਦੋਂ ਬਹੁਤਿਆਂ ਲੋਕਾਂ ਨੇ ਸੀਰੀਅਸ ਨਹੀਂ ਸੀ ਲਿਆ, ਹੁਣ ਉਹ ਨਾਰਾ ਅਮਲ ਚ ਉੱਠਦਾ ਪਿਆ। ਅਯੋਧਿਆ ਦਾ ਕੇਸ ਸੁਪਰੀਮ ਕੋਰਟ ਹੱਲ ਹੋ ਗਿਆ, ਇਹਦੇ ਦੌਰਾਨ ਜਿਹੜੇ ਵਾਰਾਣਸੀ ਦੇ ਵਿੱਚ ਮਸਜਿਦ ਆ ਉਹਦਾ ਵੀ ਰੌਲਾ ਪਿਆ, ਗਿਆਨ ਵਾਪੀ ਮਸਜਿਦ ਦਾ। ਉਹ ਕਹਿੰਦੇ ਜੀ ਮਸਜਿਦ ਗਲਤ ਆ, ਹਿੰਦੂ ਧਰਮ ਅਸਥਾਨ ਆ। ਇੱਧਰ ਜਿਹੜਾ ਇੱਥੇ ਮਥੁਰਾ ਦੇ ਵਿੱਚ ਵੀ ਕ੍ਰਿਸ਼ਨ ਭਗਵਾਨ ਦਾ ਮੰਦਿਰ ਕਹਿ ਕੇ ਤੇ ਇੱਕ ਮਸਜਿਦ ਦੇ ਉੱਤੇ ਦਾਅਵਾ ਕੀਤਾ ਜਾ ਰਿਹਾ, ਅਦਾਲਤਾਂ ਦੇ ਪੱਖ ਵਿੱਚ ਟਿੱਪਣੀਆਂ ਕਰ ਰਹੀਆਂ ਨੇ। ਉਹਦੇ ਦੌਰਾਨ ਕਈ ਹੋਰ ਥਾਵਾਂ ਤੇ ਇਹੋ ਜਿਹੇ ਦਾਅਵੇ ਉੱਠ ਪਏ। ਮੱਧ ਪ੍ਰਦੇਸ਼ ਦੇ ਧਾਰ ਸ਼ਹਿਰ ਦੇ ਲਾਗੇ ਭੋਜਸ਼ਾਲਾ ਹੈ, ਉਸ ਭੋਜਸ਼ਾਲਾ ਸਵਾਲ ਹੈ, ਮੁਸਲਮਾਨ ਕਹਿੰਦੇ ਆ ਕਿ ਸਾਡੀ ਮਸਜਿਦ ਹੈ, ਹਿੰਦੂ ਕਹਿੰਦੇ ਆ ਕਿ ਸਾਡੇ ਰਾਜਾ ਭੋਜ ਦੇ ਵੇਲੇ ਤੋਂ ਇਹ ਹਿੰਦੂ ਧਾਰਮਿਕ ਸਥਾਨ ਹੈ, ਇੱਥੇ ਪੂਜਾ ਹੋ ਸਕਦੀ, ਇੱਥੇ ਨਮਾਜ਼ ਨਹੀਂ ਪੜ੍ਹੀ ਜਾ ਸਕਦੀ। ਅਦਾਲਤੀ ਹੁਕਮ ਤੇ ਉੱਤੇ ਸਰਵੇਖਣ ਕਰਾਇਆ ਗਿਆ, 100 ਦਿਨ ਲਗਾਤਾਰ ਸੈਂਟੀਫਿਕ ਸਰਵੇ ਚੱਲਿਆ। ਉਹਦੇ ਬਾਅਦ ਉਹਨਾਂ ਰਿਪੋਰਟ ਦਿੱਤੀ ਜੀ ਇਹਦੇ ਹੇਠਾਂ ਹਿੰਦੂ ਮੰਦਿਰ ਹੈ, ਮੂਰਤੀਆਂ ਤੋੜ ਤੋੜ ਕੇ ਤੇ ਬੁਰਜੀਆਂ ਚ ਲਾਈਆਂ ਗਈਆਂ ਨੇ, ਇਸ ਕਰਕੇ ਮੰਦਿਰ ਵਾਪਸ ਦੇਣਾ ਚਾਹੀਦਾ। ਉਹਨਾਂ ਨੇ ਸਾਰਾ ਫੈਸਲੇ ਦਾ ਆਧਾਰ ਇਸ ਨਵੀਂ ਰਿਪੋਰਟ ਦੇ ਵਿੱਚ ਅਯੁੱਧਿਆ ਦੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਵਾਲੇ ਕੇਸ ਦੇ ਫੈਸਲੇ ਨੂੰ ਲਿਆ। ਕੱਲ ਹਾਈ ਕੋਰਟ ਨੇ ਕਹਿਤਾ ਕਿ ਮੁਸਲਮਾਨ ਉੱਥੇ ਨਾ ਵੜਨ, ਇਹ ਹਿੰਦੂਆਂ ਦਾ ਸਥਾਨ ਹੈ, ਉਹਨੂੰ ਦਿੱਤਾ ਜਾਵੇ। ਜਿੱਦਾਂ ਅਯੁੱਧਿਆ ਚ ਆਖਿਆ ਸੀ ਕਿ ਮੁਸਲਮਾਨ ਨੂੰ ਮਸਜਿਦ ਬਣਾਉਣ ਲਈ ਔਰਤਾਂ ਦੇ ਦਿਓ, ਇਹੋ ਫੈਸਲਾ ਇੱਥੇ ਹੋ ਗਿਆ। ਜੇ ਇਹ ਵੀ ਫੈਸਲਾ ਲਾਗੂ ਹੋ ਜਾਂਦਾ ਤੇ ਫਿਰ ਹੋਰ ਥਾਵਾਂ ਤੇ ਵੀ ਜਾਵੇ।
1: ਪੰਡਿਤ ਸਾਹਿਬ ਮੋਦੀ UAE ਗਏ ਸੀਗੇ ਤੇ ਕਹਿੰਦੇ ਸਮਝੌਤੇ ਬੜੇ ਕਰ ਲਏ ਨੇ, ਹਾਲਾਂਕਿ ਦੇਸ਼ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਨੇ। ਉੱਥੇ ਕੀ ਸਮਝੌਤੇ ਹੋਏ ਨੇ ਤੇ ਇਸ ਫੇਰੀ ਦਾ ਡਿਪਲੋਮੈਟਿਕ ਅਰਥ ਕੀ ਨਿਕਲਦਾ ਹੈ?
0: ਦੇਖੋ ਅਜੇ ਅਸੀਂ ਕੱਲ ਗੱਲ ਕੀਤੀ ਸੀ ਕਿ ਪਰਸੋਂ ਇੱਥੇ ਬ੍ਰਿਕਸ ਦੇਸ਼ਾਂ ਦਾ ਸੰਮੇਲਨ ਹੋਇਆ, ਜਿਹਦੇ ਚ ਇਹਨਾਂ ਦਾ UAE ਦਾ ਵਿਦੇਸ਼ ਮੰਤਰੀ ਤੇ ਇਰਾਨ ਦਾ ਵਿਦੇਸ਼ ਮੰਤਰੀ ਆਪੋ ਚ ਝਗੜੇ। ਇਰਾਨ ਦੇ ਵਿਦੇਸ਼ ਮੰਤਰੀ ਨੇ ਆਖਿਆ ਸਾਡੇ ਤੇ ਅਤਿਆਚਾਰ ਹੋ ਰਿਹਾ, UAE ਵਾਲੇ ਨੇ ਆਖਿਆ ਕਿ ਤੁਹਾਡੇ ਤੇ ਹੋ ਰਿਹਾ, ਤੁਸੀਂ ਸਾਡੇ ਤੇ ਹਮਲੇ ਕੀਤੇ, ਉਹ ਕਿਉਂ ਕੀਤੇ? ਉਹਨੇ ਆਖਿਆ ਸਾਡੇ ਦੇਸ਼ ਦੇ ਵਿੱਚ ਮਿਲਾਬ ਸ਼ਹਿਰ ਤੇ ਪੋਸਟਰ ਤੇ ਹਮਲਾ ਕਰਕੇ ਅਮਰੀਕਾ ਨੇ 128 ਬੱਚੀਆਂ ਮਾਰ ਦਿੱਤੀਆਂ, ਤੁਹਾਨੂੰ ਤਾਂ ਤਰਸ ਆਇਆ, ਤੁਸੀਂ ਅਮਰੀਕਾ ਨੂੰ ਆਪਣੇ ਹਵਾਈ ਅੱਡੇ ਦਿੱਤੇ, ਉੱਥੋਂ ਜਹਾਜ਼ ਉੱਡ ਕੇ ਆਉਂਦੇ ਆ ਤੇ ਸਾਡੇ ਲੋਕਾਂ ਨੂੰ ਮਾਰਦੇ ਆ। ਇੰਨੀ ਝੜਪ ਹੋਈ, ਉਹ ਝੜਪ ਦੇ ਵੇਲੇ ਭਾਰਤ ਨਿਊਟਰ ਬਣਿਆ ਰਿਹਾ, ਨਹੀਂ ਨਹੀਂ ਆਪ ਤੇ ਸਹਿਮਤੀ ਚਾਹੀਦੀ ਆ, ਮਿਲ ਕੇ ਚੱਲਣਾ ਚਾਹੀਦਾ। ਉਹ ਬ੍ਰਿਕਸ ਦਾ ਸਮਾਗਮ ਜੇ ਇੱਥੇ ਚੱਲਦਾ ਪਿਆ ਸੀ, ਉਹਦੇ ਚ ਸਾਂਝਾ ਬਿਆਨ ਕੋਈ ਜਾਰੀ ਨਹੀਂ ਹੋਇਆ ਕਿਉਂਕਿ ਉਹਦੀ ਪ੍ਰਧਾਨਗੀ ਭਾਰਤ ਕੋਲ ਸੀ, ਇਸ ਕਰਕੇ ਭਾਰਤ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨਗੀ ਸਟੇਟਮੈਂਟ ਜਾਰੀ ਕਰ ਦਿੱਤੀ ਆ, ਹੋਰ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਹੀ ਹੁਣ ਕੱਲ ਉਸੇ ਵਕਤ ਸਾਡੇ ਪ੍ਰਧਾਨ ਮੰਤਰੀ ਸਾਹਿਬ UAE ਚਲੇ ਗਏ। ਅਜੇ ਪਰਸੋਂ ਤੋਂ ਇਹਨਾਂ ਦੋਵਾਂ ਨੇ ਝਗੜਾ ਵੇਖਿਆ, ਅੱਜ ਇਹਨਾਂ ਦਾ ਮਤਲਬ ਕੱਲ ਇਹਨਾਂ ਦਾ UAE ਪਹੁੰਚ ਜਾਣਾ, ਇਸ ਗੱਲ ਤੋਂ ਇਰਾਨ ਦੀ ਸਰਕਾਰ ਕਾਫੀ ਨਾਰਾਜ਼ ਹੋ ਸਕਦੀ ਹੈ। 3 ਦਿਨ ਪਹਿਲਾਂ ਇਰਾਨ ਨੇ ਆਖਿਆ ਸੀ ਕਿ ਅਸੀਂ ਭਾਰਤ ਦੇ ਜਿਹੜੇ ਸਮੁੰਦਰੀ ਜਹਾਜ਼ ਆ, ਤੇਲ ਵਾਲੇ ਟਰੇਲੇ ਆ, ਟੈਂਕਰ ਇਹਨਾਂ ਲੰਘਣ ਤੋਂ ਬਿਲਕੁਲ ਨਹੀਂ ਰੋਕਾਂਗੇ, ਪਰ ਜੇ ਇਹ ਇੱਕ ਧਿਰ ਨਾਲ ਖਲੋ ਜਾਣਗੇ ਤੇ ਫਿਰ ਉਹ ਵੀ ਇੱਦਾਂ ਦੀ ਖੁੱਲ ਕਿਉਂ ਦੇਣਗੇ? ਅੱਗੇ ਯੂਕਰੇਨ ਦੀ ਜੰਗ ਚੱਲਦੀ ਦੌਰਾਨ ਜਦੋਂ ਅਮਰੀਕਾ ਨੇ ਪਾਬੰਦੀਆਂ ਲਾਈਆਂ ਹੋਈਆਂ ਸੀ, ਇਹ ਉਹਦੀਆਂ ਪਾਬੰਦੀਆਂ ਦੇ ਦੌਰਾਨ ਅਮਰੀਕਾ ਨਾਲ ਵੀ ਸਾਂਝ ਪਾਈ ਗਏ ਤੇ ਰੂਸ ਤੋਂ ਤੇਲ ਫਿਰ ਵੀ ਲਈ ਗਏ ਤੇ ਇੱਥੇ ਤੇਲ ਇਕੱਠਾ ਕਰੀ ਗਿਆ ਸੀ। ਹੁਣ ਇਰਾਨ ਦੇ ਸਵਾਲ ਦੇ ਉੱਤੇ ਵੀ ਇਹ ਦੋ ਪਾਸੇ ਖੜਨ ਦਾ ਜਿਹੜਾ ਯਤਨ ਕਰ ਰਹੇ ਆ, ਪਤਾ ਨੀ ਕਿੰਨਾ ਕੁ ਫਾਇਦੇਮੰਦ ਹੋਵੇਗਾ। ਇਹ ਯਤਨ ਭੁੱਖਾ ਵੀ ਪੈ ਸਕਦਾ, ਦੋਵਾਂ ਪਾਸਿਆਂ ਚੋਂ ਕੱਟੇ ਵੀ ਜਾ ਸਕਦੇ ਆ। ਕੱਲ ਨੂੰ ਜੇ ਹਾਲਾਤ ਬਣ ਜਾਣ ਕੋਈ ਸਮਝੌਤਾ ਹੋਵੇ ਤੇ ਉਸ ਸਮਝੌਤੇ ਚ ਭਾਰਤ ਦੀ ਭੂਮਿਕਾ ਵੀ ਨਿਕਲ ਸਕਦੀ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਆਪ ਜੀ ਦਾ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਸਹਿਤ ਦੇਣ ਲਈ
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਬਸ ਇੱਥੇ ਹੀ ਸਮਾਪਤੀ ਕਰਦੇ ਹਾਂ। ਕੁਝ ਗੀਤ ਸੰਗੀਤ ਆਪ ਜੀ ਲਈ ਪੇਸ਼ ਕਰਾਂਗੇ ਹੁਣ ਤੋਂ ਲੈ ਕੇ ਠੀਕ 10 ਵਜੇ ਤੱਕ। ਮੈਨੂੰ ਦਿਓ ਇਜਾਜ਼ਤ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।